FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਅੱਜ ਦਿਨ ਬੁੱਧਵਾਰ ਸ਼ੱਕ ਸੰਮਤ 1948 ਦੇ ਹਾੜ ਮਹੀਨੇ ਦੀ 2 ਤਰੀਕ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 24 ਤਰੀਕ ਹੈ। ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 25 ਸਕਿੰਟ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਸਾਡੀ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

ਤੁਸੀਂ ਜਿਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟ ਸਟੂਡੀਓ ਦੀ ਘੜੀ ਦੀ ਸਮਾਂ 5:59 ਤੇ 30 ਸਕਿੰਟ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼। ਸਟੂਡੀਓ ਦੀ ਘੜਤੀ ਸਮਾਂ 6:10 ਤੇ 15 ਸਕਿੰਟ। ਸਰੋਤੇ ਨੂੰ ਦੱਸਦੀ ਹੈ ਅੱਜ ਪ੍ਰਸਾਰਿਤ ਤੇਰੇ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਛੇ ਵੱਜ ਕੇ 15 ਮਿੰਟ ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ। ਸਵੇਰ ਦਾ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਅੱਠ ਵੱਜ ਕੇ 40 ਮਿੰਟ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ ਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਨੌ ਵਜੇ ਪੇਸ਼ ਕੀਤਾ ਜਾਵੇਗਾ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ। 10 ਵਜੇ ਤੁਸੀਂ ਸੁਣੋਗੇ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟੇਲਸ ਆਕਾਸ਼ਵਾਣੀ ਰੇਨਬੋ ਦਿੱਲੀ ਤੋਂ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਬਾਰਾਂ ਵੱਜ ਕੇ 10 ਮਿੰਟ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ। 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ। ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਕੌਰ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਵਜੇ ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਆਧਾਰਿਤ ਹੋਵੇਗਾ ਫਿਲਮੀ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤਾਂ ਤੇ। 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4 ਵਜੇ ਪ੍ਰੋਗਰਾਮ ਆਜ ਕੇ ਮਹਿਮਾਨ ਵਿਵਿਧ ਭਾਰਤੀ ਮੁੰਬਈ ਤੋਂ। ਤੁਸੀਂ ਸੁਣੋਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਸਿਲਸਿਲਾ ਅੱਖਰ ਬੋਲਦੇ ਨੇ ਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਦੁਨੀਆ ਦੇ ਕੌੜੇ ਯਥਾਰਥ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਪ੍ਰੋਗਰਾਮ ਪੇਸ਼ ਕਰਨਗੇ ਮਮਤਾ ਅਰੋੜਾ। 5:27 ਤੇ ਤੁਸੀਂ ਸੁਣੋਗੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਪ੍ਰੋਗਰਾਮ ਪਿੰਡਾਂ ਵਾਲੇ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਛੇ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਸਾਇੰਸ ਅਧਿਆਪਕ ਡਾਕਟਰ ਜਸਵਿੰਦਰ ਸਿੰਘ ਨਾਲ ਮੁਲਾਕਾਤ। ਮੁਲਾਕਾਤੀ ਹੋਣਗੇ ਮਨਦੀਪ ਰਜੌਰਾ। 7 ਵਜੇ ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਣੀ। 7:30 ਪੰਜਾਬੀ ਵਿੱਚ ਖਬਰਾਂ। 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। 8 ਵਜੇ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਸੁਣੋਗੇ ਐਪੀਸੋਡ 1313। 8:30 ਵਜੇ ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ 5 ਪਾਣੀਆਂ ਦੇ ਗੀਤ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪ ਕੇ ਲਈ। 9:30 ਵਜੇ ਪ੍ਰੋਗਰਾਮ ਛਾਇਆ ਗੀਤ। 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਵਜੇ ਪ੍ਰੋਗਰਾਮ ਢਲਤੀ ਜਾਏ ਰਾਤ ਵਿਵਿਧ ਭਾਰਤੀ ਮੁੰਬਈ ਤੋਂ ਤੇ 11 ਵਜੇ ਸਾਡੇ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 12 ਸਕਿੰਟ ਤੇ ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਨ ਕਰਦੇ ਹਾਂ ਸ਼ਬਦ ਭਾਈ ਜੋਗਿੰਦਰ ਸਿੰਘ ਰਿਆੜ ਪਾਸੋਂ ਗਾਇਨ ਕੀਤਾ ਹੋਇਆ।

ਸਟੂਡੀਓ ਦੀ ਘੜੀ ਦੇ ਸਮਾਂ 6:42 ਤੇ 40 ਸਕਿੰਟ ਤੇ ਆਉਣ ਸੁਣਦੇ ਹਾਂ ਭਗਤੀ ਰਚਨਾ ਅਜੇ ਗੋਗਾਵਲੇ ਦੀ ਆਵਾਜ਼ ਦੇ ਵਿੱਚ।

FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 7:15 ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਜੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਅੱਜ ਦੇ ਦਿਨ ਬਾਰੇ। ਅੱਜ ਹੈ ਜੀ ਵੀਰਾਂਗਣਾ ਰਾਣੀ ਦੁਰਗਾਵਤੀ ਬਲੀਦਾਨ ਦਿਵਸ। ਹਰ ਸਾਲ 24 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ਗੋਂਡਵਾਨਾ ਦੀ ਬਹਾਦਰ ਰਾਣੀ ਦੀਆਂ ਕੁਰਬਾਨੀਆਂ, ਬਹਾਦਰੀ ਅਤੇ ਮਾਤ ਭੂਮੀ ਦੀ ਰੱਖਿਆ ਲਈ ਮੁਗਲਾਂ ਖਿਲਾਫ਼ ਲੜੇ ਗਏ ਸੰਘਰਸ਼ ਨੂੰ ਯਾਦ ਕਰਨ ਲਈ ਸਮਰਪਿਤ ਹੈ।

ਭਾਰਤ ਵਿੱਚ ਹਰ ਸਾਲ 24 ਜੂਨ ਨੂੰ ਪਾਸਪੋਰਟ ਸਰਵਿਸ ਡੇ ਯਾਨੀ ਕਿ ਪਾਸਪੋਰਟ ਸੇਵਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਐਕਟ ਲਾਗੂ ਹੋਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਰਕਾਰੀ ਪ੍ਰਣਾਲੀ ਦੀ ਪਾਰਦਰਸ਼ਤਾ, ਤੇਜ਼ੀ ਅਤੇ ਨਾਗਰਿਕ ਕੇਂਦਰਿਤ ਪਹੁੰਚ ਨੂੰ ਉਤਸ਼ਾਹਿਤ ਕਰਨਾ ਹੈ।

ਤੇ ਹੁਣ ਗੱਲ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਮਹਾਨ ਹਸਤੀਆਂ ਦਾ ਜਨਮ ਹੋਇਆ 24 ਜੂਨ ਨੂੰ। 24 ਜੂਨ 1966 ਨੂੰ ਭਾਰਤੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ

ਤੇ ਸਿਆਸਤਦਾਨ ਵਿਜੈ ਸ਼ਾਂਤੀ ਦਾ ਜਨਮ ਮਦਰਾਸ ਵਿੱਚ ਹੋਇਆ। ਚਾਰ ਦਹਾਕਿਆਂ ਦੇ ਆਪਣੀ ਫਿਲਮੀ ਸਫ਼ਰ ਵਿੱਚ ਉਹਨਾਂ ਨੇ ਤੇਲਗੂ, ਤਮਿਲ, ਹਿੰਦੀ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ 180 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਮਜ਼ਬੂਤ ਅਤੇ ਐਕਸ਼ਨ ਭਰਪੂਰ ਕਿਰਦਾਰ ਨਿਭਾਉਣ ਕਾਰਨ ਉਹਨਾਂ ਨੂੰ ਲੇਡੀ ਸੁਪਰ ਸਟਾਰ ਤੇ ਲੇਡੀ ਅਮਿਤਾਭ ਕਿਹਾ ਜਾਂਦਾ ਹੈ। ਉਹਨਾਂ ਨੂੰ 1990 ਵਿੱਚ ਆਈ ਫਿਲਮ ਕਰਤਵਯਮ ਵਿੱਚ ਇੱਕ ਨਿਡਰ ਪੁਲਿਸ ਅਫਸਰ ਦਾ ਕਿਰਦਾਰ ਨਿਭਾਉਣ ਲਈ ਸਰਵੋਤਮ ਅਭਿਨੇਤਰੀ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਸੀ। ਉਹਨਾਂ ਨੇ ਆਪਣੀਆਂ ਜ਼ਬਰਦਸਤ ਕਾਰਗੁਜ਼ਾਰੀਆਂ ਲਈ 7 ਫਿਲਮਫੇਅਰ ਪੁਰਸਕਾਰ ਅਤੇ ਕਈ ਨੰਦੀ ਪੁਰਸਕਾਰ ਵੀ ਜਿੱਤੇ ਹਨ। ਫਿਲਮਾਂ ਵਿੱਚ ਨਾਮ ਕਮਾਉਣ ਤੋਂ ਬਾਅਦ ਉਹ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਅਤੇ ਭਾਰਤੀ ਸੰਸਦ ਲੋਕ ਸਭਾ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ। ਉਹ ਸਮਾਜਿਕ ਮੁੱਦਿਆਂ ਨੂੰ ਉਠਾਉਣ ਵਾਲੇ ਅਤੇ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਣ ਵਾਲੇ ਕਿਰਦਾਰਾਂ ਲਈ ਅੱਜ ਵੀ ਬਹੁਤ ਸਤਿਕਾਰੇ ਜਾਂਦੇ ਹਨ।

ਅੱਜ ਹੈ ਜੀ ਜਨਮ ਮਾਸਟਰ ਤਾਰਾ ਸਿੰਘ ਜੀ ਦਾ। ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਪਿੰਡ ਹਰਿਆਲ ਰਾਵਲਪਿੰਡੀ ਹੁਣ ਪਾਕਿਸਤਾਨ ਵਿਖੇ ਹੋਇਆ ਸੀ। ਉਹ 20ਵੀਂ ਸਦੀ ਦੇ ਉੱਘੇ ਸਿੱਖ ਰਾਜਨੀਤਿਕ ਅਤੇ ਧਾਰਮਿਕ ਆਗੂ ਸਨ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਈ।

24 जून 1863 ਨੂੰ ਮਹਾਰਾਸ਼ਟਰ ਦੇ ਰਾਜਗੜ੍ਹ ਜ਼ਿਲ੍ਹੇ ਦੇ ਵਰਸਈ ਪਿੰਡ ਵਿੱਚ ਇੱਕ ਮਹਾਨ ਭਾਰਤੀ ਇਤਿਹਾਸਕਾਰ, ਵਿਦਵਾਨ ਅਤੇ ਲੇਖਕ ਵਿਸ਼ਵਾਨਾਥ ਕਾਸ਼ੀਨਾਥ ਰਾਜਵਾੜੇ ਦਾ ਜਨਮ ਹੋਇਆ। ਉਹਨਾਂ ਨੇ ਪਿੰਡ ਪਿੰਡ ਜਾ ਕੇ ਮਰਾਠਾ ਸਾਮਰਾਜ ਅਤੇ ਭਾਰਤੀ ਇਤਿਹਾਸ ਦੇ ਹਜ਼ਾਰਾਂ ਦਸਤਾਵੇਜ਼ ਇਕੱਠੇ ਕੀਤੇ ਤੇ ਉਹਨਾਂ ਨੇ 1910 ਵਿੱਚ ਪੁਣੇ ਵਿੱਚ ਭਾਰਤ ਇਤਿਹਾਸ ਸੰਸ਼ੋਧਕ ਮੰਡਲ ਦੀ ਸਥਾਪਨਾ ਵੀ ਕੀਤੀ।

24 ਜੂਨ 1962 ਨੂੰ ਅਹਿਮਦਾਬਾਦ ਗੁਜਰਾਤ ਵਿੱਚ ਜਨਮ ਹੋਇਆ ਗੌਤਮ ਸ਼ਾਂਤੀ ਲਾਲ ਅਡਾਨੀ ਦਾ, ਜੋ ਕਿ ਇੱਕ ਮਸ਼ਹੂਰ ਭਾਰਤੀ ਕਾਰੋਬਾਰੀ ਅਤੇ ਅਡਾਨੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਹਨ।

ਪੰਡਿਤ ਸ਼ਰਧਾ ਰਾਮ ਸ਼ਰਮਾ, ਜਿਨ੍ਹਾਂ ਨੂੰ ਆਮ ਤੌਰ 'ਤੇ ਪੰਡਿਤ ਸ਼ਰਧਾ ਰਾਮ ਫਿਲੌਰੀ ਵਜੋਂ ਜਾਣਿਆ ਜਾਂਦਾ ਹੈ, ਉਹਨਾਂ ਦਾ ਦਿਹਾਂਤ 24 ਜੂਨ 1881 ਨੂੰ ਲਾਹੌਰ ਵਿਖੇ ਹੋਇਆ। ਉਹਨਾਂ ਨੇ ਮਹਿਜ਼ 43 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਿਹਾ। ਉਹ ਪੰਜਾਬ ਦੇ ਪ੍ਰਸਿੱਧ ਲੇਖਕ, ਜੋਤਸ਼ੀ ਅਤੇ ਸਮਾਜ ਸੁਧਾਰਕ ਸਨ। ਉਹਨਾਂ ਨੇ ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਦੀ ਰਚਨਾ ਕੀਤੀ ਅਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਅਤੇ ਹੁਣ ਗੱਲ ਕਰਦੇ ਹਾਂ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਕਿਵੇਂ ਰੱਖੀਏ ਅਤੇ ਉਹਨਾਂ ਦੇ ਹੁਨਰ ਨੂੰ ਵਧਾਉਣ ਲਈ ਕਿਹੜੀਆਂ ਗਤੀਵਿਧੀਆਂ ਸ਼ਾਮਿਲ ਕਰੀਏ। ਅੱਜ ਦੇ ਡਿਜੀਟਲ ਯੁੱਗ ਵਿੱਚ ਮੋਬਾਈਲ ਫੋਨ ਬੱਚਿਆਂ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਬਣ ਚੁੱਕਿਆ ਹੈ। ਗਰਮੀ ਦੀਆਂ ਛੁੱਟੀਆਂ ਦੌਰਾਨ ਜਦੋਂ ਸਕੂਲ ਬੰਦ ਹੁੰਦੇ ਹਨ ਬੱਚਿਆਂ ਕੋਲ ਵਧੇਰੇ ਖਾਲੀ ਸਮਾਂ ਹੁੰਦਾ ਹੈ ਅਤੇ ਉਹ ਜ਼ਿਆਦਾਤਰ ਸਮਾਂ ਮੋਬਾਈਲ, ਟੀਵੀ ਜਾਂ ਵੀਡੀਓ ਗੇਮਾਂ ਵਿੱਚ ਬਿਤਾਉਣ ਲੱਗ ਜਾਂਦੇ ਹਨ। ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਰਚਨਾਤਮਕ ਕੰਮਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਉਹਨਾਂ ਵਿੱਚ ਛੋਟੀ ਉਮਰ ਤੋਂ ਹੀ ਮਿਹਨਤ, ਜ਼ਿੰਮੇਵਾਰੀ, ਸਹਿਯੋਗ ਅਤੇ ਆਤਮ ਵਿਸ਼ਵਾਸ ਵਰਗੇ ਗੁਣ ਵਿਕਸਿਤ ਹੋ ਸਕਣ। ਅਤੇ ਹੁਣ ਗੱਲ ਕਰੀਏ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖੀਏ। ਪਹਿਲਾਂ ਤੁਸੀਂ ਬੱਚਿਆਂ ਲਈ ਦਿਨਚਰਿਆ ਯਾਨੀ ਕਿ ਟਾਈਮ ਟੇਬਲ ਤਿਆਰ ਕਰੋ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗ ਸਕੇ ਕਿ ਕਿਹੜੇ ਸਮੇਂ 'ਤੇ ਕਿਹੜਾ ਕੰਮ ਕਰਨਾ ਹੈ, ਜਿਸ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਸਮਾਂ ਨਿਰਧਾਰਿਤ ਕਰੋ, ਮੋਬਾਈਲ ਕਿੰਨੇ ਸਮੇਂ 'ਤੇ ਕਿੰਨੇ ਸਮੇਂ ਲਈ ਦੇਣਾ ਹੈ ਉਸ ਦਾ ਸਮਾਂ ਨਿਰਧਾਰਿਤ ਕਰੋ, ਖੇਡਣ ਦਾ ਸਮਾਂ ਨਿਰਧਾਰਿਤ ਕਰੋ, ਪਰਿਵਾਰਕ ਖੇਡਾਂ ਨੂੰ ਤਰਜੀਹ ਦਿਓ ਜਿਵੇਂ ਕਿ ਕੈਰਮ ਬੋਰਡ, ਸੱਪ ਸੀੜੀ, ਲੁੱਡੋ, ਸ਼ਤਰੰਜ, ਸਕ੍ਰੈਬਲ, ਸ਼ਬਦਾਂ ਦੀ ਖੇਡ, ਕਾਗਜ਼ ਅਤੇ ਪੈੱਨ ਨਾਲ ਨਾ ਮਤਲਬ ਕਿ ਸ਼ਹਿਰ, ਜਾਨਵਰਾਂ ਜਾਂ ਚੀਜ਼ਾਂ ਦਾ ਨਾਮ ਲਿਖ ਕੇ ਖੇਡਣ ਅਤੇ ਜਾਣਕਾਰੀ ਵਿੱਚ ਵਾਧਾ ਕਰਨ ਵਾਲੀਆਂ ਖੇਡਾਂ ਖੇਡ ਸਕਦੇ ਨੇ, ਜਿਸ ਨਾਲ ਬੱਚਿਆਂ ਦੇ ਦਿਮਾਗ ਦੀ ਕਸਰਤ ਹੁੰਦੀ ਹੈ ਅਤੇ ਪਰਿਵਾਰ ਨਾਲ ਖੇਡਣ ਨਾਲ ਰਿਸ਼ਤੇ ਵੀ ਮਜ਼ਬੂਤ ਹੁੰਦੇ ਨੇ ਅਤੇ ਆਪਸ ਦੇ ਵਿੱਚ ਪਿਆਰ ਵੀ ਵੱਧਦਾ ਹੈ।

ਬੱਚਿਆਂ ਨੂੰ ਬਾਹਰ ਖੇਡਣ ਲਈ ਵੀ ਉਤਸ਼ਾਹਿਤ ਕਰੋ, ਜਿਸ ਨਾਲ ਬੱਚੇ ਸਰੀਰਕ ਤੇ ਮਾਨਸਿਕ ਰੂਪ ਵਿੱਚ ਮਜ਼ਬੂਤ ਬਣਦੇ ਹਨ। ਉਹਨਾਂ ਨੂੰ ਨਵੇਂ ਹੁਨਰ ਜਿਵੇਂ ਕਿ ਸਾਈਕਲ ਚਲਾਉਣਾ, ਤੈਰਾਕੀ ਸਿੱਖਣਾ, ਯੋਗਾ ਕਰਨਾ, ਇਹਨਾਂ ਸਾਰਿਆਂ ਦੇ ਲਈ ਪ੍ਰੇਰਿਤ ਕਰੋ। ਜਾਂ ਇਸ ਲਈ ਤੁਸੀਂ ਬੱਚਿਆਂ ਨੂੰ ਕਿਸੇ ਸਮਰ ਕੈਂਪ ਵਿੱਚ ਵੀ ਲਗਾ ਸਕਦੇ ਹੋ।

ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਕਹਾਣੀਆਂ ਸੁਣਨ ਅਤੇ ਸੁਣਾਉਣ ਲਈ ਸਮਾਂ ਰੱਖੋ। ਬੱਚਿਆਂ ਨਾਲ ਮਿਲ ਕੇ ਰੁੱਖ ਲਗਾਓ ਜਿਸ ਨਾਲ ਕੁਦਰਤ ਨਾਲ ਜੁੜਨ। ਬੱਚਿਆਂ ਨੂੰ ਘਰੇਲੂ ਕੰਮਾਂ ਵਿੱਚ ਸ਼ਾਮਿਲ ਕਰੋ ਜਿਸ ਨਾਲ ਮਾਤਾ ਪਿਤਾ ਦੇ ਵੀ ਸਹਿਯੋਗ ਹੋ ਸਕੇ ਅਤੇ ਬੱਚਿਆਂ ਦਾ ਕੰਮ ਪ੍ਰਤੀ ਜ਼ਿੰਮੇਵਾਰੀ ਅਤੇ ਆਤਮ ਵਿਸ਼ਵਾਸ ਵਧੇ। ਅਤੇ ਸਭ ਤੋਂ ਵੱਡੀ ਗੱਲ ਕਰੀਏ, ਮਾਪੇ ਖੁਦ ਵੀ ਮੋਬਾਈਲ ਤੋਂ ਦੂਰ ਰਹਿਣ, ਯਾਨੀ ਕਿ ਮੋਬਾਈਲ ਦੀ ਘੱਟ ਵਰਤੋਂ ਕਰਨ। ਅਤੇ ਹੁਣ ਗੱਲ ਕਰੀਏ, ਬੱਚੇ ਮਾਪਿਆਂ ਦੇ ਕੰਮਾਂ ਵਿੱਚ ਕਿਵੇਂ ਹੱਥ ਵਟਾ ਸਕਦੇ ਨੇ ਅਤੇ ਮੋਬਾਈਲ ਤੋਂ ਵੀ ਦੂਰ ਰਹਿ ਸਕਦੇ ਨੇ ਅਤੇ ਜ਼ਿੰਮੇਵਾਰੀਆਂ ਦੇ ਵਿੱਚ

ਵੀ ਪੈ ਸਕਦੇ ਨੇ। ਬੱਚੇ ਆਪਣਾ ਬਿਸਤਰਾ ਆਪ ਸਹੀ ਕਰਨ, ਆਪਣਾ ਕਮਰਾ ਆਪ ਸਾਫ਼ ਕਰਨ, ਕਿਤਾਬਾਂ ਅਤੇ ਖਿਡੌਣੇ ਸਹੀ ਥਾਂ ਰੱਖਣ, ਪਾਣੀ ਦੀਆਂ ਬੋਤਲਾਂ ਭਰਨਾ, ਇਹ ਕੰਮ ਕਰ ਸਕਦੇ ਨੇ। ਘਰ ਦੇ ਵਿੱਚ ਛੁੱਟੀਆਂ ਦੇ ਦੌਰਾਨ ਜਦੋਂ ਮਾਵਾਂ ਭੋਜਨ ਬਣਾਉਂਦੀਆਂ ਨੇ, ਬੱਚੇ ਆਪ ਵੱਡਿਆਂ ਨੂੰ ਫੜਾ ਸਕਦੇ ਨੇ। ਭੋਜਨ ਕਰਨ ਤੋਂ ਬਾਅਦ ਬਰਤਨ ਇਕੱਠੇ ਕਰਨਾ, ਬੂਟਿਆਂ ਨੂੰ ਪਾਣੀ ਦੇ ਸਕਦੇ ਨੇ, ਕੱਪੜੇ ਤੈਅ ਕਰਨ ਜਾਂ ਮਾਵਾਂ ਦਾ ਸਾਥ ਦੇ ਸਕਦੇ ਨੇ, ਘਰ ਦੀ ਸਫਾਈ ਵਿੱਚ ਸਹਿਯੋਗ ਦੇ ਸਕਦੇ ਨੇ, ਛੋਟੇ ਭੈਣ ਭਰਾਵਾਂ ਦੀ ਮਦਦ ਕਰ ਸਕਦੇ ਨੇ। ਜੇਕਰ ਇਸ ਤਰ੍ਹਾਂ ਬੱਚੇ ਮਾਪਿਆਂ ਦੇ ਨਾਲ ਕੰਮਾਂ 'ਚ ਹੱਥ ਵਟਾਉਂਦੇ ਨੇ, ਇਸ ਨਾਲ ਬੱਚਿਆਂ 'ਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ, ਕੰਮ ਕਰਨ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਬੱਚੇ ਸਮੇਂ ਦੀ ਕਦਰ ਸਿੱਖਣਗੇ। ਬੱਚੇ ਮਿਹਨਤ ਕਰਨੀ ਸਿੱਖਣਗੇ, ਰਿਸ਼ਤੇ ਮਜ਼ਬੂਤ ਹੋਣਗੇ, ਪਰਿਵਾਰ ਨਾਲ ਪਿਆਰ ਵਧੇਗਾ, ਟੀਮ ਵਰਕ ਦੀ ਬੱਚਿਆਂ ਦੇ ਵਿੱਚ ਆਦਤ ਬਣੇਗੀ, ਸਵੈ ਨਿਰਭਰ ਬਣਨਗੇ, ਆਲਸ ਬੱਚਿਆਂ ਦੇ ਵਿੱਚ ਘਟੇਗਾ ਅਤੇ ਸਮੱਸਿਆਵਾਂ ਦਾ ਹੱਲ ਕਿਵੇਂ ਕੱਢਣਾ ਹੈ ਇਹ ਵੀ ਬੱਚੇ ਜਾਣਨਗੇ।

ਗਰਮੀ ਦੀਆਂ ਛੁੱਟੀਆਂ 'ਚ ਬੱਚੇ ਹੋਰ ਕਿਹੜੇ ਕਿਹੜੇ ਕੰਮ ਕਰ ਸਕਦੇ ਨੇ? ਜਿਵੇਂ ਕਿ ਸਵੇਰ ਦੀ ਸੈਰ ਕਰ ਸਕਦੇ ਨੇ, ਚਿੱਤਰਕਾਰੀ ਕਰਨਾ, ਹਸਤਕਲਾ ਸਿੱਖਣੀ, ਨਾਚ ਸਿੱਖਣਾ, ਗਾਇਕੀ ਦਾ ਅਭਿਆਸ ਕਰਨਾ, ਸੰਗੀਤ ਸਾਜ਼ ਵਜਾਉਣਾ ਸਿੱਖਣਾ, ਡਾਇਰੀ ਲਿਖਣੀ ਜਿਸ ਵਿੱਚ ਸਾਰੇ ਦਿਨ ਬਾਰੇ ਲਿਖਣਾ ਕਿ ਅੱਜ ਸਾਰੇ ਦਿਨ ਦੇ ਵਿੱਚ ਬੱਚੇ ਨੇ ਕੀ ਖਾਧਾ, ਕੀ ਕੀਤਾ, ਖੇਡੇ, ਕੀ ਕੁਛ ਕੀਤਾ, ਕਿਹਨਾਂ ਨੂੰ ਮਿਲੇ, ਹੈ ਨਾ, ਉਹ ਸਾਰਾ ਕੁਛ ਲਿਖ ਸਕਦੇ ਨੇ। ਇਸ ਨਾਲ ਲਿਖਣ ਦੀ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਭਾਵਨਾ ਪੈਦਾ ਹੁੰਦੀ ਹੈ ਅਤੇ ਉਹਨਾਂ ਦੀ ਜਿਹੜੀ ਹੈਗੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਹੁੰਦਾ। ਨਵੀਆਂ ਭਾਸ਼ਾਵਾਂ ਦੇ ਸ਼ਬਦ ਸਿੱਖਣੇ, ਗੁਰਬਾਣੀ ਜਾਂ ਧਾਰਮਿਕ ਸਾਹਿਤ ਪੜ੍ਹਨਾ, ਪਹੇਲੀਆਂ ਹੱਲ ਕਰਨੀਆਂ, ਬਾਗਬਾਨੀ ਕਰਨੀ ਅਤੇ ਭੋਜਨ ਬਣਾਉਣਾ ਸਿੱਖਣਾ। ਮਾਵਾਂ ਦੇ ਨਾਲ ਹੈਲਪ ਕਰ ਸਕਦੇ ਨੇ, ਕੁਕਿੰਗ ਕਰ ਸਕਦੇ ਨੇ, ਭੋਜਨ ਬਣਾਉਣਾ ਸਿੱਖ ਸਕਦੇ ਨੇ। ਇਸ ਦੇ ਨਾਲ ਵੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੇ ਸਰੀਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਅਤੇ ਉਹ ਜਾਣਕਾਰੀ ਦੇ ਵਿੱਚ ਉਹਨਾਂ ਦੇ ਵਾਧਾ ਹੁੰਦਾ।

ਬੱਚੇ ਆਪਣੇ ਹੁਨਰ ਕਿਵੇਂ ਨਿਖਾਰ ਸਕਦੇ ਨੇ, ਹਰ ਰੋਜ਼ ਕੁਝ ਨਵਾਂ ਸਿੱਖਣ ਦਾ ਟੀਚਾ ਰੱਖਣ, ਇੱਕ ਕਿਤਾਬ ਪੜ੍ਹਨ ਦਾ ਸੰਕਲਪ ਲੈਣ, ਆਪਣੀ ਰੁਚੀ ਅਨੁਸਾਰ ਕਲਾ ਸਿੱਖਣ, ਭਾਸ਼ਣ ਦੇਣ ਦਾ ਅਭਿਆਸ ਕਰਨ, ਆਈਨੇ ਸਾਹਮਣੇ ਬੋਲਣ ਦੀ ਪ੍ਰੈਕਟਿਸ ਕਰਨ, ਹੱਥ ਨਾਲ ਲਿਖਣ ਦੀ ਆਦਤ ਬਣਾਉਣ, ਰੋਜ਼ਾਨਾ ਇੱਕ ਨਵਾਂ ਸ਼ਬਦ ਸਿੱਖਣ, ਛੋਟੇ ਛੋਟੇ ਪ੍ਰੋਜੈਕਟ ਬਣਾਉਣ, ਵਿਗਿਆਨਕ ਪ੍ਰਯੋਗ ਕਰਨ। ਅਤੇ ਹੁਣ ਮਾਪਿਆਂ ਦੇ ਲਈ ਕੀ ਸੁਝਾਵ ਹੈ ਉਸ ਬਾਰੇ ਗੱਲ ਕਰਦੇ ਹਾਂ ਜੀ। ਪਹਿਲਾਂ ਤਾਂ ਮਾਪੇ ਜਿਹੜੇ ਹੈਗੇ ਆ ਆਪਣੇ ਬੱਚਿਆਂ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰਨ, ਉਹਨਾਂ ਦੀ ਹਰ ਛੋਟੀ ਕੋਸ਼ਿਸ਼ ਦੀ ਸ਼ਲਾਘਾ ਕਰੋ, ਹੁਕਮ ਦੇਣ ਦੀ ਬਜਾਏ ਸਮਝਾਓ, ਬੱਚਿਆਂ ਨਾਲ ਸਮਾਂ ਬਿਤਾਓ, ਉਹਨਾਂ ਦੀਆਂ ਰੁਚੀਆਂ ਨੂੰ ਸਮਝੋ, ਸਜ਼ਾ ਦੀ ਥਾਂ ਪ੍ਰੇਰਨਾ ਦਿਓ, ਪਰਿਵਾਰਕ ਗਤੀਵਿਧੀਆਂ ਕਰਵਾਓ, ਸਫਲਤਾ ਨਾਲੋ ਕੋਸ਼ਿਸ਼ ਦੀ ਪ੍ਰਸ਼ੰਸਾ ਕਰੋ, ਬੱਚਿਆਂ ਦੀ ਗੱਲ ਧਿਆਨ ਨਾਲ ਸੁਣੋ ਅਤੇ ਉਹਨਾਂ ਨੂੰ ਫੈਸਲੇ ਲੈਣ ਦੇ ਮੌਕੇ ਦਿਓ।

ਗਰਮੀ ਦੀਆਂ ਛੁੱਟੀਆਂ ਸਿਰਫ ਆਰਾਮ ਕਰਨ ਲਈ ਨਹੀਂ ਹੁੰਦੀਆਂ, ਇਹ ਸਮਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ।

ਮੋਬਾਈਲ ਦੀ ਅਤਿਅਧਿਕ ਵਰਤੋਂ ਤੋਂ ਬਚਾਉਣ ਲਈ ਬਚਾਉਣਾ ਵੀ ਲਾਜ਼ਮੀ ਹੈ। ਘਰੇਲੂ ਕੰਮ ਬੱਚਿਆਂ ਨੂੰ ਜ਼ਿੰਮੇਵਾਰ ਬਣਾਉਂਦੇ ਨੇ, ਨਵੇਂ ਹੁਨਰ ਉਹਨਾਂ ਦੇ ਭਵਿੱਖ ਨੂੰ ਮਜ਼ਬੂਤ ਕਰਦੇ ਹਨ।

ਪਰਿਵਾਰ ਨਾਲ ਬਿਤਾਇਆ ਸਮਾਂ ਸੰਸਕਾਰਾਂ ਨੂੰ ਮਜ਼ਬੂਤ ਕਰਦਾ ਹੈ। ਨਾਨਕੇ ਦਾਦਕੇ ਦੀਆਂ ਯਾਦਾਂ ਜੀਵਨ ਭਰ ਨਾਲ ਰਹਿੰਦੀਆਂ ਨੇ। ਹਰ ਬੱਚੇ ਵਿੱਚ ਕੋਈ ਨਾ ਕੋਈ ਖਾਸ ਹੁਨਰ ਹੁੰਦਾ ਹੈ। ਮਾਪਿਆਂ ਦਾ ਉਤਸ਼ਾਹ ਉਸ ਹੁਨਰ ਨੂੰ ਨਿਖਾਰ ਸਕਦਾ ਹੈ। ਸਹੀ ਮਾਰਗਦਰਸ਼ਨ ਨਾਲ ਬੱਚੇ ਜ਼ਿੰਮੇਵਾਰ, ਆਤਮ ਵਿਸ਼ਵਾਸੀ ਅਤੇ ਸਫਲ ਨਾਗਰਿਕ ਬਣ ਸਕਦੇ ਹਨ।

ਬੱਚਿਆਂ ਨੂੰ ਮੋਬਾਈਲ ਨਹੀਂ ਮੌਕੇ ਦਿਓ, ਹੁਕਮ ਨਹੀਂ ਪ੍ਰੇਰਨਾ ਦਿਓ ਅਤੇ ਸਮਾਂ ਨਹੀਂ ਸਹੀ ਦਿਸ਼ਾ ਦਿਓ। ਇਹੀ ਗਰਮੀਆਂ ਦੀਆਂ ਛੁੱਟੀਆਂ ਦਾ ਅਸਲ ਮਕਸਦ ਹੈ।

ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਸੱਜਰੀ ਸਵੇਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।

0: ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਐਸ ਆਈ ਆਰ ਅਧੀਨ ਘਰ ਘਰ ਗੰਨਾ ਗੇੜ ਸਬੰਧੀ ਬੀਤੇ ਕੱਲ੍ਹ ਸੂਬੇ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਗੇੜ ਦੌਰਾਨ ਬੀ ਐਲ ਓਜ਼ ਦੇ ਘਰ ਘਰ ਦੌਰੇ ਦੌਰਾਨ ਗੰਨਾ ਫਾਰਮਾਂ ਦੀ ਵੰਡ ਭਰਨ ਅਤੇ ਇਕੱਤਰ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾ ਦਿੱਤਾ। ਅਮਰੀਕਾ ਦੇ ਹਿਊਸਟਨ ਚ ਹੋਏ ਮੈਚ ਵਿਚ ਕ੍ਰਿਸਟੀਆਨੋ ਰੋਨਾਲਡੋ ਨੇ 2 ਗੋਲ ਕੀਤੇ। ਇਸ ਦੇ ਨਾਲ ਹੀ ਰੋਨਾਲਡੋ 6 ਵਿਸ਼ਵ ਕੱਪ ਟੂਰਨਾਮੈਂਟ ਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਨੇ। ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਰਾਸ ਲਾਫਾਨ ਸ਼ਹਿਰ ਚ ਹੋਏ ਹਾਦਸੇ ਚ 12 ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ ਚ ਉੱਚ ਪੱਧਰੀ ਮੀਟਿੰਗ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:40:26 ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮਨਦੀਪ ਕੋਟਲੀ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਓ ਹੁਣ ਸੁਣਦੇ ਹਾਂ ਕਵਿਸ਼ਰੀ ਕਵਿਸ਼ਰ ਭਾਈ ਸੁਖਵਿੰਦਰ ਸਿੰਘ, ਹਰਦੇਵ ਸਿੰਘ ਲਾਲਬਾਈ ਤੇ ਜਥੇ ਪਾਸੋਂ।

0: ਤੇ ਆਓ ਹੁਣ ਸੁਣਦੇ ਹਾਂ ਢਾਡੀ ਵਾਰ ਢਾਡੀ ਗੁਰਦੇਵ ਸਿੰਘ ਮੱਲਣ ਅਤੇ ਢਾਡੀ ਜਥੇ ਪਾਸੋਂ।
1: ਤੇ ਚਲਿਆ ਜਾਂਦਾ ਇਹ ਜੰਮਣ ਮਰਨ ਦਾ ਚੱਕਰ, ਦੁਨੀਆਂ ਚੌਂਕ ਦਿਨਾਂ ਦਾ ਮੇਲਾ, ਇਹ ਸੱਚ ਨੂੰ ਭਾਈ ਗੁਰਦੇਵ ਸਿੰਘ ਮੱਲਣ ਦਾ ਢਾਡੀ ਜਥਾ ਹੈ।

ਇਹ ਜਿਹੜਾ ਜੱਗ ਹੈ ਜੰਕਸ਼ਨ ਦੀ ਤਰ੍ਹਾਂ, ਜਿਵੇਂ ਜੰਕਸ਼ਨ ਉੱਤੇ ਰੇਲ ਆਉਂਦੀ ਹੈ ਤੇ ਚਲੀ ਜਾਂਦੀ ਹੈ, ਇਹ ਵੀ ਇੱਕ ਜਗਤ ਮੁਸਾਫਰਖਾਨਾ ਹੈ। ਸਾਡੀ ਪੁਰਾਣੀ ਰਿਕਾਰਡ ਹੋਈ ਕਵਿਤਾ ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ।

ਹੁਣੇ ਤੁਸੀਂ ਸੁਣ ਰਹੇ ਸੀ ਕਵਿਸ਼ਰੀ ਅਤੇ ਢਾਡੀ ਵਾਰਾਂ। ਇਸ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬੀ ਦਾ ਵੇਲਾ ਖਤਮ ਹੁੰਦਾ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:59:20। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 10:31। ਹੁਣ ਪੇਸ਼ ਹੈ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮਨਦੀਪ ਕੋਟਲੀ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਪ੍ਰਕਾਸ਼ ਕੌਰ ਦੀ ਆਵਾਜ਼ ਤੇ ਗੀਤਕਾਰ ਨੇ ਨੰਦ ਲਾਲ ਨੂਰਪੁਰੀ।

ਆਓ ਹੁਣ ਸੁਣਦੇ ਹਾਂ ਗੀਤ ਕੁਲਦੀਪ ਮਾਣਕ ਤੇ ਰਾਹੀ ਦੀਆਂ ਆਵਾਜ਼ਾਂ 'ਚ। ਗੀਤ ਲਿਖਿਆ ਹੈ ਹਰਦੇਵ ਦਿਲਗੀਰ ਨੇ ਤੇ ਸੰਗੀਤ ਸੁਰਾਂ 'ਚ ਪਰੋਇਆ ਹੈ ਕੇਸਰ ਸਿੰਘ ਨਰੂਲਾ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਸੁਰਿੰਦਰ ਕੌਰ ਦੀ ਆਵਾਜ਼ 'ਚ। ਗੀਤਕਾਰ ਸੀ ਭਗਵਾਨ ਸਿੰਘ ਦੀਪਕ ਅਤੇ ਸੰਗੀਤਕਾਰ ਐਸ ਮਹਿੰਦਰ। ਪੇਸ਼ ਹੈ ਗੀਤ ਦੀਦਾਰ ਸੰਧੂ ਅਤੇ ਸਨੇਹਲਤਾ ਦੀਆਂ ਆਵਾਜ਼ਾਂ 'ਚ। ਗੀਤਕਾਰ ਦੀਦਾਰ ਸੰਧੂ ਅਤੇ ਸੰਗੀਤਕਾਰ ਹਨ ਕੇ ਪੰਨਾ ਲਾਲ।

0: ਪੀ ਨਾਲ ਅੱਖੀਆਂ ਲਾ ਕੇ
1: ਜਿੰਦ ਸੂਰਾਂ ਤੇ ਬਹਿ ਗਈ ਪਾ ਕੇ
0: ਹੁਣ ਤੂੰ ਬੇਦੀ ਤਾਰ ਨਾ ਬੋਲੇ
1: ਹੱਸ ਕੇ ਕਦੇ ਦੀਦਾਰ ਨਾ ਬੋਲੇ
0: ਹੁਣ ਤੂੰ ਬੇਦੀ ਤਾਰ ਨਾ ਬੋਲੇ
1: ਹੱਸ ਕੇ ਕਦੇ ਦੀਦਾਰ ਨਾ ਬੋਲੇ
0: ਆਉਂਦੇ ਜਾਂਦੇ ਰਾਈਆਂ ਦੀ ਹੁਣ ਕੱਢਦੀ ਫਿਰੀ ਪਛਾਣ ਕੁੜੇ
1: ਹਾਏ ਤੁੰਬਾ।

ਸਟੂਡੀਓ ਦੀ ਘੜੀ ਤੇ ਸਮਾਂ 10:27:20। ਤੁਸੀਂ ਸੁਣ ਰਹੇ ਹੋ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਤੇ ਪ੍ਰੋਗਰਾਮ ਦਾ ਮੇਜ਼ਬਾਨ ਮੈਂ ਯਾਨੀ ਮਨਦੀਪ ਕੋਟਲੀ। ਤੇ ਆਓ ਹੁਣ ਸੁਣਦੇ ਹਾਂ ਅਸੀਂ ਅਗਲਾ ਖੂਬਸੂਰਤ ਗੀਤ ਹਰਭਜਨ ਮਾਨ ਦੀ ਆਵਾਜ਼ ਚ। ਗੀਤਕਾਰ ਨੇ ਵਿਜੇ ਧੰਮੀ, ਸੰਗੀਤਕਾਰ ਚਰਨਜੀਤ ਅਹੂਜ਼ਾ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ, ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ, ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 10:43:29। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ ਤੇ ਪ੍ਰੋਗਰਾਮ ਦਾ ਮੇਜ਼ਬਾਨ ਜਾਣੀ ਮੈਂ ਮਨਦੀਪ ਕੋਟਲੀ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਗੀਤ ਹੰਸਰਾਜ ਹੰਸ ਦੀ ਆਵਾਜ਼ ਚ ਸੰਗੀਤਕਾਰ ਚਰਨਜੀਤ ਅਹੂਜਾ।

ਹਾਂਜੀ ਦੋਸਤੋ, ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਸਰਦੂਲ ਸਿਕੰਦਰ ਦੀ ਆਵਾਜ਼ 'ਚ। ਗੀਤਕਾਰ ਦੇਵਿੰਦਰ ਖੰਨੇਵਾਲਾ, ਸੰਗੀਤਕਾਰ ਨੇ ਚਰਨਜੀਤ ਅਹੂਜਾ।

ਇਸ ਦੇ ਨਾਲ ਹੀ ਮੈਨੂੰ ਮਨਦੀਪ ਕੋਟਲੇ ਨੂੰ ਪ੍ਰੋਗਰਾਮ ਗੀਤ ਪਿਟਾਰਾ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਮਿਲਿਆ ਸਮੂਹ ਤਕਨੀਕੀ ਸਟਾਫ ਵੱਲੋਂ, ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ 10:59:21। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਤੇ 11:05 ਤੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ

0: रोहित श्रीवास्तव दिल्ली से, पंकज अमरावती महाराष्ट्र से, धर्मशाला से ईशा का जवाब आया है और प्रवीण जी मध्य प्रदेश से जवाब भेज रहे हैं। तरुण जी मेरठ से और ये है सलीम मलिक मेरठ से, शिव मेरठ से और
1: ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ ਐਫ ਐਮ ਬਠਿੰਡਾ। ਸਮਾਂ 11:40 ਹੋ ਚੁੱਕੇ ਨੇ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ ਐਫਐਮ ਬਠਿੰਡਾ। ਸਮਾਂ ਇਸ ਵੇਲੇ 12:10 ਹੋ ਚੁੱਕੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

ਫਿਲਮੀ ਅਫਸਾਨੇ ਔਰ ਤਰਾਨੇ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਸ਼ਾਇਰ ਗੀਤਕਾਰ ਕਵੀ ਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਬਾਰੇ। ਵਾਚਕ ਸੰਪਾਦਨ ਮਨਦੀਪ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 24 ਜੂਨ, ਦਿਨ ਬੁੱਧਵਾਰ, ਦੁਪਹਿਰ 1:15 ਤੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 24 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦਾ ਨਵਾਂ ਪ੍ਰੋਗਰਾਮ ਅੱਖਰ ਬੋਲਦੇ ਨੇ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸਿਲਸਿਲਾ ਦੁਨੀਆਂ ਦੇ ਕੌੜੇ ਯਥਾਰਥ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਵੇਲਾ ਸਮਾਪਤ ਹੁੰਦਾ ਏ। ਹੁਣ ਮੈਨੂੰ ਮਨਪ੍ਰੀਤ ਨੂੰ ਦਿਓ ਇਜਾਜ਼ਤ। ਨਮਸਕਾਰ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ। ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਦੁਪਹਿਰ ਦੇ 12:30 ਹੋ ਚੁੱਕੇ ਨੇ ਜੀ, ਤੇ ਹੁਣ ਵੇਲਾ ਹੋ ਰਿਹਾ ਜੀ ਸਾਡੀਆਂ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। ਸੁਣਦਿਆਂ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਸਵਾਗਤ ਹੈ ਭੈਣੋ ਆਪ ਸਭ ਦਾ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ। ਮੈਂ ਗੁਰਦੀਪ ਕਿੱਲੇ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਚਲਾਈ ਜਾਵੇਗੀ, ਯਾਨੀ ਕਿ ਤੁਸੀਂ ਫੋਨ 'ਤੇ 0164-2442-331 ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਹੋ ਅਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਤੁਹਾਡੀ ਪਸੰਦ ਦੇ ਗੀਤ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਨੰਬਰ ਦੱਸਦੀ ਹਾਂ, 0164-2442-331। ਸੋ ਫਟਾਫਟ ਨੰਬਰ ਡਾਇਲ ਕਰਨਾ ਅਤੇ ਮੇਰੇ ਨਾਲ ਗੱਲ ਕਰਨੀ ਹੈ ਅਤੇ ਭੈਣੋ ਤੁਸੀਂ ਆਪਦੇ ਜਿਹੜੇ ਕੰਮ ਹੈ ਉਹ ਫਟਾਫਟ ਨਿਬੇੜ ਲੈਣੇ ਹੈ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਮੈਨੂੰ ਤੁਹਾਡਾ ਇੰਤਜ਼ਾਰ ਹੈ। ਸੋ ਇਸ ਇੰਤਜ਼ਾਰ ਨੂੰ ਹੋਰ ਨਾ ਵਧਾਇਓ, ਮੈਂ ਇੱਕ ਗੀਤ ਚਲਾਉਣੀ ਹੈ, ਉਸ ਤੋਂ ਬਾਅਦ ਤੁਸੀਂ ਫੋਨ ਕਰਨਾ 0164-2442-331।

0: ਜੀ ਬਿਲਕੁਲ ਜੀ ਤੁਹਾਨੂੰ ਮੈਂ ਹਾਂ ਤੁਹਾਡੀ ਆਵਾਜ਼ ਰੇਡੀਓ ਤੇ ਆ ਰਹੀ ਹੈ, ਆਪਣਾ ਨਾਮ ਦੱਸ ਦਿਓ, ਸਾਰੇ ਸਰੋਤੇ ਤੁਹਾਨੂੰ ਸੁਣ ਰਹੇ ਹੈ। ਸੁਰਿੰਦਰ ਕੌਰ ਦੀ ਆਵਾਜ਼ ਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿਚ ਤੁਸੀਂ ਗੀਤ ਕਿਹਾ ਸੀ ਸਾਨੂੰ, ਹੈਨਾ?
1: ਹਾਂਜੀ, ਚਲੋ ਸੁਰਿੰਦਰ ਕੌਰ ਇਹਨਾਂ ਦਾ ਚੌਂਕਣ ਮੇਲੇ ਦੀ ਜਿਹੜਾ ਗੀਤ ਆਪਦਾ ਸੁਣਾ ਦੋ। ਠੀਕ
0: ਹੈ, ਮੈਂ ਤਾਂ ਉਹ ਸੁਣਾਉਂਗੀ ਜੀ, ਬਾਜਰੇ ਦਾ ਸਿੱਟਾ ਤੁਸੀਂ ਹੋ ਗਿਆ ਸੀ ਪਹਿਲਾਂ। ਠੀਕ ਹੈ,
1: ਸਿਹਤ
0: ਠੀਕ ਰਹਿੰਦੀ ਹੈ? ਅੱਛਾ, ਤੇ ਤੁਹਾਨੂੰ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਵਿਚੋਂ ਦੋਨਾਂ ਚੋਂ ਕੌਣ ਵਧੀਆ ਲੱਗਦੀ ਹੈ ਸਿੰਗਰ?
1: ਸੁਰਿੰਦਰ ਕੌਰ।
0: ਸੁਰਿੰਦਰ ਕੌਰ ਕਿਉਂ? ਉਹ ਜਿਆਦਾ ਸੋਹਣਾ
1: ਗਾਉਂਦਾ ਹੈ? ਪੁਰਾਣੇ ਪੁਰਾਣੇ ਗਾਣੇ ਆ ਤੇ ਬਹੁਤ ਸੋਹਣੇ, ਬਾਤ ਸਾਰੀ ਸੋਹਣੀ ਆ, ਵਧੀਆ ਹੈ।
0: ਜੀ ਬਿਲਕੁਲ, ਕੋਈ ਮੋਲ ਨਹੀਂ ਹਨਾ ਉਹਨਾਂ ਦੀ ਆਵਾਜ਼ ਦਾ, ਅਨਮੋਲ ਹੈ ਉਹਨਾਂ ਦੀ ਆਵਾਜ਼।
1: ਹਾਂਜੀ ਹਾਂਜੀ,
0: ਬਹੁਤ ਸੋਹਣੀ
1: ਹੁੰਦੀ ਹੈ, ਬਹੁਤ ਅਨਮੋਲ ਹੈ। ਠੀਕ ਹੈ ਜੀ,
0: ਹਾਂ ਬਿਲਕੁਲ ਜੀ, ਤੇ ਹੋਰ ਕੋਈ ਗੱਲ ਕਰਨੀ ਚਾਹੋਗੇ?
1: ਬਸ ਠੀਕ ਠਾਕ, ਵਧੀਆ, ਮਾਸਕ ਦੀ ਮਿਹਰ, ਦੋ ਬੇਟੇ ਨੇ।
0: ਚਲੋ ਪਰਮਾਤਮਾ ਸਾਰੇ ਪਰਿਵਾਰ ਨੂੰ ਸੁਖ ਸ਼ਾਂਤ ਬਖਸ਼ੇ। ਆ ਗਿਆ ਤੁਹਾਡੀ ਪਸੰਦ ਦਾ ਗੀਤ, ਸ਼ੁਕਰੀਆ ਜੀ ਫੋਨ ਕਾਲ ਕਰਨ ਦੇ ਲਈ।
1: ਠੀਕ ਹੈ ਜੀ, ਠੀਕ ਹੈ।

0: ਜੀ ਦੋਸਤੋ, ਸਮਾਂ 12:34 ਦਾ ਹੋ ਚੁੱਕਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ। ਤੁਸੀਂ ਗੀਤ ਸੁਣ ਰਹੇ ਸੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ, ਜੁਗ ਜੁਗ ਜਿਉਣ ਭਾਬੀਆਂ। ਬਿਲਕੁਲ ਜੀ, ਇਸ ਮੌਸਮ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਭਾਬੀਆਂ ਦੀ ਬੜੀ ਜ਼ਰੂਰਤ ਹੁੰਦੀ ਹੈ, ਕਿਉਂਕਿ ਸਾਰੀਆਂ ਹੀ ਭੈਣਾਂ ਨੇ ਆਪਣੇ ਬੱਚੇ ਲੈ ਕੇ ਪੇਕੇ ਘਰ ਜਾਣਾ ਹੁੰਦਾ, ਅਤੇ ਭਾਬੀਆਂ ਚੰਗੀਆਂ ਹੋਣਗੀਆਂ ਅਤੇ ਤਾਂ ਹੀ ਫਿਰ ਅਸੀਂ ਜਿਹੜਾ ਸਾਡਾ ਮਾਨ ਤਾਣਾ ਹੈ ਉਹ ਉੱਥੇ ਜਾ ਕੇ ਵੱਧਦਾ ਹੈ ਨਾ। ਪੇਕਿਆਂ ਦੇ ਵਿੱਚ ਫਿਰ ਹੀ ਸਾਨੂੰ ਜਿਹੜੀਆਂ ਜ਼ਾਇਕੇਦਾਰ ਚੀਜ਼ਾਂ ਜਿਹੜੀਆਂ ਖਾਣ ਨੂੰ ਮਿਲਦੀਆਂ, ਨਾਲੇ ਬੱਚਿਆਂ ਦੀਆਂ ਛੁੱਟੀਆਂ ਵੀ ਚੰਗੀਆਂ ਬਤੀਤ ਹੁੰਦੀਆਂ। ਸੋ ਇੱਕ ਭੈਣ ਸਾਡੇ ਨਾਲ ਜੁੜੀ ਹੈ ਜੀ। ਹੈਲੋ,
1: ਹਾਂਜੀ ਹੈਲੋ।
0: ਹਾਂਜੀ, ਕੌਣ ਬੋਲਦੇ ਹੋ?

0: ਨੂੰ ਸਮਾਂ 12:39 ਦਾ ਹੋ ਚੁੱਕਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ ਗੁਰਦੀਪ ਗਿੱਲ ਦੇ ਨਾਲ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭੈਣਾਂ ਆਪਣੀ ਪਸੰਦ ਦਾ ਗੀਤ ਸੁਣ ਸਕਦੀਆਂ ਅਤੇ ਨਾਲ ਹੀ ਆਪਦੇ ਦਿਲ ਦੀ ਕੋਈ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੀਆਂ ਤਾਂ ਉਹ ਵੀ ਕਰ ਸਕਦੀਆਂ 0164-242-3031 ਨੰਬਰ ਡਾਇਲ ਕਰਕੇ। ਹੈਲੋ ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ?
1: ਆਵਾਜ਼ ਥੋੜੀ ਘੱਟ ਆਉਂਦੀ ਹੈ ਮੈਡਮ।
0: ਘੱਟ ਆਉਂਦੀ ਹੈ, ਤੁਹਾਡੀ ਪੂਰੀ ਆ ਰਹੀ ਹੈ, ਤੁਸੀਂ ਬੋਲੋ।
1: ਅੱਛਾ, ਪਰਮਜੀਤ ਕੌਰ ਹੈ ਮੈਡਮ ਜੀ, ਪਿੰਡ ਭੁੰਦੜ, ਜ਼ਿਲ੍ਹਾ ਬਠਿੰਡਾ।
0: ਭੁੰਦੜ ਦੋ ਤਿੰਨ ਹੈ ਨਾ ਆਪਣੇ ਇੱਥੇ ਬਠਿੰਡੇ ਜ਼ਿਲ੍ਹੇ ਚ?
1: ਇਹ ਹਾਂਜੀ ਹਾਂ, ਕਈ ਹੈਗੇ, ਇੱਕ ਮੁਕਤਸਰ ਕੰਨੇ ਖਾਨੇ ਨਾਲ ਹੈ, ਇਹ ਰਾਮਪੁਰੇ ਦੇ ਨਾਲ ਹੈ।
0: ਅੱਛਾ, ਰਾਮਪੁਰੇ ਦੇ ਨਾਲ ਹੈ।
1: ਹਾਂਜੀ
0: ਜੀ, ਕਿਹੜੇ ਕਿਹੜੇ ਪ੍ਰੋਗਰਾਮ ਸੁਣਦੇ ਹੁੰਦੇ ਹੋ?
1: ਸਾਰੀ ਸੁਣੀ ਦੀ ਹੈ ਜੀ।
0: ਸਾਰੇ ਸੁਣ ਲੈਂਦੇ ਹੋ?
1: ਹਾਂਜੀ ਹਾਂਜੀ।
0: ਅੱਛਾ, ਕੰਮ ਦੇ ਨਾਲ ਨਾਲ ਰੇਡੀਓ ਚਲਾਈ ਰੱਖਦੇ ਹੋਵੋਗੇ ਹਨਾ?
1: ਹਾਂਜੀ ਹਾਂਜੀ ਹਾਂਜੀ, ਤਰਪਾਈ ਦਾ ਕੰਮ ਆ ਜਾਂਦਾ ਹੈਗਾ ਮੈਡਮ ਜੀ, ਤੇ ਬਸ ਵੀ ਨਾਲੇ ਆਦਾ ਰੇਡੀਓ ਸੁਣੀ ਜਾਂਦੇ ਕੋਲ।
0: ਕੱਪੜੇ ਸਿਉਂਦੇ ਵੀ ਹੋ ਫਿਰ ਤੁਸੀਂ?
1: ਨਹੀਂ ਸਿਉਂਦੇ ਨਹੀਂ ਜੀ, ਗਵਾਂਢੀਆਂ ਫੜਾ ਦਿੰਦੇ ਆ।
0: ਅੱਛਾ, ਬਾਹਰੋਂ ਆ ਜਾਂਦੇ, ਤਰਪਾਈ ਕਰ ਲੈਂਦੇ ਹੋ?
1: ਹਾਂਜੀ ਹਾਂਜੀ
0: ਜੀ। ਤੇ ਫਿਰ ਤਾਂ ਵਧੀਆ, ਨਾਲ ਤਾਂ ਟਾਈਮ ਪਾਸ ਹੋ ਜਾਂਦਾ, ਨਾਲੇ ਚਾਰ ਪੈਸੇ ਬਣ ਜਾਂਦੇ ਹੋਣੇ ਆ।
1: ਹਾਂਜੀ ਹਾਂਜੀ ਹਾਂਜੀ।
0: ਚਲੋ ਵਧੀਆ, ਬਹੁਤ ਵਧੀਆ। ਤੇ ਹੋਰ ਕੀ ਕੰਮ ਕਰੀ ਜਾਂਦੇ ਸੀ ਹੁਣ?
1: ਬਸ ਤਰਪਾਈ ਕਰੀ ਜਾਂਦੇ ਸੀ ਮੈਡਮ, ਐਵੇਂ ਕਹੀਏ।
0: ਚਾਹ ਚੂ ਬਣਾ ਕੇ ਪੀ ਲਈ?
1: ਨਹੀਂ ਜੀ, ਬਣਾਵਾਂਗੇ ਹਜੇ 1 ਵਜੇ, ਹਜੇ ਦੇਵਾਂਗੇ ਤੁਹਾਨੂੰ ਵੀ।
0: 12 ਕੁ ਵਜੇ ਕਰਦੇ ਹੁੰਦੇ ਆ ਪਿੰਡਾਂ ਵਾਲੇ ਚਾਹ?
1: ਹਾਂਜੀ, ਪਹਿਲਾਂ ਕਰਦੇ ਹੁੰਦੇ ਸੀ ਅਸੀਂ ਜੀ, 10 ਵਜੇ ਕਰ ਲਈਦੀ ਆ।
0: ਅੱਛਾ, 10 ਵਜੇ ਤੋਂ ਬਾਅਦ ਫਿਰ 1 ਵਜੇ ਫਿਰ ਪੀਨੇ ਹੋ?
1: ਹਾਂਜੀ,
0: 1 ਵਜੇ ਤੋਂ ਬਾਅਦ 2:30 ਵਜੇ ਫਿਰ ਪੀਂਦੇ ਹੋਵੋਗੇ?
1: ਨਹੀਂ ਮੈਡਮ ਜੀ, ਫਿਰ ਨਿੰਬੂ ਪਾਣੀ ਚੱਲਦਾ।
0: ਅੱਛਾ, ਉਦੋਂ ਨਿੰਬੂ ਪਾਣੀ ਪੀ ਲੈਂਦੇ ਹੋ, ਫਿਰ 4 ਵਜੇ ਪੀਨੇ ਹੋ?
1: ਹਾਂਜੀ, 4 ਵਜੇ।
0: ਅੱਛਾ ਚਲੋ ਵਧੀਆ, ਵੈਸੇ ਚਾਹ ਤਾਂ ਇਹ ਹੈ ਵੀ ਚਾਹ ਪੀ ਲਈ ਨਾਲੇ ਗੱਲਾਂ ਕਰ ਲਈਆਂ ਨਾ ਚਾਰ।
1: ਹਾਂਜੀ
0: ਜੀ, ਚਲੋ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਗੀਤ ਕਿਹੜਾ ਸੁਣਾ ਦਈਏ ਫਿਰ?
1: ਅੰਮ੍ਰਿਤਾ ਵਿਰਕ ਦਾ ਹੀ ਸੁਣਾ ਦਿਓ ਜੀ।
0: ਅੱਛਾ, ਬਹੁਤ ਪਸੰਦ ਆ ਤੁਹਾਨੂੰ ਅੰਮ੍ਰਿਤਾ ਵਿਰਕ?
1: ਹਾਂਜੀ ਹਾਂਜੀ, ਪਹਿਲਾਂ ਬਹੁਤ ਸੁਣਦੇ ਰਹੇ, ਟੀਵੀ ਤੇ ਆਉਂਦੇ ਰਹੇ, ਮੈਂ ਕਿਹਾ ਇਤਕੀ ਚੱਲ ਸੁਣਦੇ ਆ ਅੰਮ੍ਰਿਤਾ ਵਿਰਕ ਹੀ ਸੁਣਦੇ ਆਗੇ।
0: ਹਾਂ, ਹੁਣ ਅੱਜ ਕੱਲ ਆ ਨਹੀਂ ਰਹੇ ਹਨਾ?
1: ਇਹ ਰਾਮਪੁਰੇ ਰਹਿੰਦੇ ਹੁੰਦੇ ਸੀ ਮੈਡਮ ਜੀ, ਕੋਠੀ ਸੀ ਇਹਨਾਂ ਦੀ।
0: ਅੱਛਾ ਅੱਛਾ, ਠੀਕ ਹੈ, ਤਾਂ ਕਰਕੇ ਪਸੰਦ ਆ ਤੁਹਾਨੂੰ, ਗੁਆਂਢੀ ਹੈ ਤੁਹਾਡੇ।
1: ਤੁਹਾਡੇ ਨਾਲ ਵੀ ਮੈਡਮ ਪਹਿਲੀ ਵਾਰ ਗੱਲ ਹੋਈ ਹੈਗੀ ਜੀ।
0: ਜੀ, ਮੇਰੀ ਵੀ ਤੁਹਾਡੇ ਨਾਲ ਪਹਿਲੀ ਵਾਰ ਹੋਈ ਹੈ।
1: ਹਾਂਜੀ ਹਾਂਜੀ, ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਾਂ ਕਰਦੇ
0: ਜੀ। ਇਸ ਖੁਸ਼ੀ ਚ ਆਪਾਂ ਚਾਹ ਪੀਵਾਂਗੇ ਫਿਰ ਕਦੇ ਇਕੱਠੇ ਬਹਿ ਕੇ।
1: ਪੀਵਾਂਗੇ ਜੀ, ਲਾਜ਼ਮੀ।
0: ਹਾਂ, ਆ ਗਿਆ ਜੀ ਗੀਤ ਤੁਹਾਡੇ ਲਈ, ਸ਼ੁਕਰੀਆ ਫੋਨ ਕਾਲ ਕਰਨ ਦੇ ਲਈ।
1: ਠੀਕ ਹੈ ਜੀ, ਧੰਨਵਾਦ ਜੀ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: जी भैनों समा 12:46 दा हो चुका है ते तुसी सुन रहे हो प्रोग्राम घर परिवार ते बने हुए हो अपनी दोस्त गुरदीप गिल दे नाल। अज दे इस प्रोग्राम दे विच भैणा फोन कॉल कर सकदियां जी 0164-242-331 नंबर डायल करके अपनी पसंद दा गीत भी सुन सकदियां ते दिल दियां गल्लां भी साडे नाल सांझियां कर सकदियां। सो नंबर डायल हो चुका है। हैलो
3: हैलो
2: हां जी स्वागत है जी सत श्री अकाल की हाल चाल ने।
3: ਵਧੀਆ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਜੀ।
2: ਹਾਂਜੀ ਬਹੁਤ ਵਧੀਆ। ਆਪਣਾ ਨਾਮ ਦੱਸ ਦਿਓ।
3: ਮੈਮ ਮੇਰਾ ਨਾਮ ਅਰਸ਼ਦੀਪ ਕੌਰ ਬਾਜਾਖਾਨਾ ਤੋਂ ਬੋਲ ਰਹੀ।
2: ਅੱਛਾ ਬਾਜਾਖਾਨਾ ਜੈਤੋ ਕੋਲੇ ਆ।
3: ਹਾਂਜੀ ਹਾਂਜੀ ਮੈਮ ਜ਼ਿਲ੍ਹਾ ਫਰੀਦਕੋਟ
2: ਜੀ। ਇਹ ਬਾਜਾਖਾਨਾ ਕਿਉਂ ਰੱਖਿਆ ਭਲਾ ਪਿੰਡ ਦਾ ਨਾਮ ਪਤਾ ਤੁਹਾਨੂੰ?
3: ਮੈਮ ਵੈਸੇ ਤਾਂ ਇਤਿਹਾਸ ਹੈ ਗੁਰੂਆਂ ਦਾ
2: ਜੀ
3: ਇੱਥੇ ਮਤਲਬ ਕਿ ਹਾਂਜੀ ਇਹਨੂੰ ਬਾਜਾ ਖਾਨਾ ਮਤਲਬ ਕਿ ਇੱਕ ਤਾਂ ਬਾਜਾ ਖੁਰਦਾ ਜੀ ਸਾਡੇ ਤਿੰਨ ਚਾਰ ਪੱਤੀਆਂ ਬਣੀਆਂ ਹੋਈਆਂ ਜੀ
2: ਜੀ।
3: ਵੈਸੇ ਮੈਨੂੰ ਇੰਨੀ ਜਾਣਕਾਰੀ ਨੀ ਹੈਗੀ ਜੀ।
2: ਠੀਕ ਹੈ ਵੈਸੇ ਵੀ
3: ਇਤਿਹਾਸਿਕ ਨਾਮ ਹੈ
2: ਜੀ ਇਤਿਹਾਸ।
3: ਹਾਂਜੀ ਹਾਂਜੀ
2: ਜੀ ਜੀ ਬਹੁਤ ਵਧੀਆ। ਕਦੇ ਫੇਰ ਫੋਨ ਕੀਤਾ ਨਾ ਪੂਰਾ ਇਤਿਹਾਸ ਪੁੱਛ ਕੇ ਤੇ ਫੇਰ ਕਰਿਓ ਚੰਗਾ ਗੱਲ ਮੇਰੇ ਨਾਲ।
3: ਹਾਂਜੀ ਹਾਂਜੀ
2: ਬਿਲਕੁਲ ਸਾਰਿਆਂ ਨੂੰ ਦੱਸਾਂਗੇ। ਹੁਣ ਸਾਰਿਆਂ ਨੂੰ ਇਹ ਹੋ ਗਿਆ ਹੋਣਾ ਵੀ ਹਾਂ ਪਤਾ ਹੋਵੇ ਬਾਜੇ ਖਾਨੇ ਦਾ ਇਤਿਹਾਸ ਕੀ ਹੈ ਹਨਾ।
3: ਹਾਂਜੀ ਮੈਮ ਪਿੰਡ ਬਹੁਤ ਵੱਡਾ ਜੀ ਸਾਡਾ।
2: ਅੱਛਾ
3: ਹਾਂਜੀ ਬਹੁਤ ਵੱਡਾ ਜ਼ਿਆਦਾ ਹੀ ਪਿੰਡ ਹੈ ਜੀ।
2: ਸਾਡੀ ਵੀ ਰਿਸ਼ਤੇਦਾਰੀ ਹੈਗੀ ਇੱਕ ਦੂਰ ਜੇ ਦੀ।
3: ਹਾਂਜੀ
2: ਬਾਜੇ ਖਾਨੇ ਸਾਡੀ ਵੀ ਰਿਸ਼ਤੇਦਾਰੀ ਹੈਗੀ ਹੈ ਇੱਕ ਦੂਰ ਜੇ ਦੀ ਤਾਂ ਕਰਕੇ ਮੈਂ ਨਾ ਛੋਟੀ ਹੁੰਦੀ ਸੁਣਦੀ ਹੁੰਦੀ ਸੀਗੀ ਵੀ ਬਾਜਾ ਖਾਨਾ ਹਨਾ ਵੀ ਉੱਥੇ ਆਪਣੀ ਰਿਸ਼ਤੇਦਾਰੀ ਹੈ ਤਾਂ ਮੇਰੇ ਦਿਮਾਗ 'ਚ ਹਮੇਸ਼ਾ ਰਹਿੰਦਾ ਸੀ ਵੀ ਪਿੰਡ ਦਾ ਨਾਮ ਬਾਜਾ ਖਾਨਾ ਕਿਵੇਂ ਹੋਇਆ ਤਾਂ ਕਰਕੇ ਮੈਂ ਤੁਹਾਨੂੰ ਪੁੱਛਿਆ ਸੀ। ਹਾਂ
3: ਫਿਰ ਤਾਂ ਤੁਸੀਂ ਜ਼ਰੂਰ ਆਓ ਜੀ ਬਾਜਾ ਖਾਨਾ ਜੀ ਸਾਡਾ ਪਿੰਡ ਬਹੁਤ ਸੋਹਣਾ ਜੀ।
2: ਜ਼ਰੂਰ ਹਾਂ ਅਰਸ਼ਦੀਪ ਮੈਂ ਤੁਹਾਡਾ ਰਿਸ਼ਤਾ ਕਰਵਾਉਂਗੀ ਫਿਰ ਆਉਂਗੀ।
3: ਹਾਂਜੀ ਹਾਂਜੀ ਜ਼ਰੂਰ।
2: ਫਿਰ ਮੁੰਡਾ ਕਿਹੋ ਜਿਹਾ ਚਾਹੀਦਾ?
3: ਤੁਸੀਂ ਆਪਦੀ ਪਸੰਦ ਦਾ ਲੱਭ ਦਿਓ ਜੀ।
2: ਮੇਰੀ ਪਸੰਦ ਦੇ ਨਾਲ ਕਰਵਾ ਲੇਂਗੀ?
3: ਸਿੰਪਲ ਜਿੰਨੇ ਸਿੰਪਲ ਤੁਹਾਡੀ ਆਵਾਜ਼ ਤੋਂ ਲੱਗਦੇ ਆ ਓਨਾ ਹੀ ਮੈਨੂੰ ਵਧੀਆ ਲੱਗਦਾ ਜੀ। ਤੁਸੀਂ
2: ਤੇ ਓਨਾ ਹੀ ਸਿੰਪਲ ਮੁੰਡਾ ਚਾਹੀਦਾ ਹੈ।
3: ਹਾਂਜੀ ਹਾਂਜੀ
2: ਜੀ ਚਲੋ ਫਿਰ ਕਰਵਾਉਣੇ ਆ ਭਾਲਦੇ ਆ ਮੁੰਡਾ। ਫਿਰ ਕਿਹੜਾ ਗੀਤ ਕਿਹੜਾ ਸੁਣਾ ਦਾ?
3: ਅਮਰਿੰਦਰ ਗਿੱਲ ਦਾ ਸੁਣਾ ਦਿਓ।

0: ਜੀ ਬਿਲਕੁਲ, ਤੁਹਾਡਾ ਗੀਤ
1: ਹਾਂਜੀ
0: ਜ਼ਰੂਰ ਸੁਣਾਵਾਂਗੇ ਅਤੇ ਤੁਹਾਡੇ ਮਦਰ ਕਹਿੰਦੇ ਸੀ ਗੱਲ ਕਰਨ ਨੂੰ, ਹੈ ਨਾ
1: ਹਾਂਜੀ ਹਾਂਜੀ ਕਰੋ ਜੀ, ਜ਼ਰੂਰ
0: ਜੀ?
1: ਕਰੋ। ਹੈਲੋ ਮੰਮੀ,
0: ਹਾਂਜੀ
1: ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ
0: ਜੀ,
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ। ਵੈਸੇ ਅਸੀਂ ਐਂ ਕਰਦੇ ਨਹੀਂ ਹੁੰਦੇ ਵੀ ਇੱਕ ਕਾਲ ਤੇ ਦੋ ਜਣਿਆਂ ਦੇ ਨਾਂ ਵੀ ਗੱਲ ਕਰੀਏ।
1: ਅੱਛਾ,
0: ਹਾਂ ਤਾਂ ਇਹ
1: ਮਨਜੀਤ ਕੌਰ, ਮਨਜੀਤ
0: ਮਨਜੀਤ
1: ਆ ਜੀ
0: ਕੌਰ
1: ਮੇਰਾ ਨਾਂ,
0: ਜੀ
1: ਵਾਜਾ ਖਾਨਾ। ਹਾਂ
0: ਜੀ ਮਨਜੀਤ ਕੌਰ ਅਰਸ਼ਦੀਪ, ਤੁਹਾਡੇ ਨਾਲ ਕਿੰਨਾ ਕ ਮੋਹ ਸਨੇਹ ਰੱਖਦੀ ਹੈ?
1: ਮੇਰੇ ਚਾਰ ਬੱਚੇ ਆ ਜੀ, ਮੈਨੂੰ ਚਾਰੇ ਇੱਕੋ ਜਿਹੇ ਆ,
0: ਚਾਰੇ ਇੱਕੋ ਜਿਹੇ, ਚਾਰੇ ਹੀ ਮੋਹ ਬਰਾਬਰ ਕਰਦੇ ਆ?
1: ਵਾਧੂ ਜੀ ਵਾਧੂ, ਬਹੁਤ ਕਰਦੇ, ਧੁੱਫੇ ਨਹੀਂ ਹੋਣ ਦਿੰਦੇ ਮੈਨੂੰ।
0: ਤੇ ਜਿਹੜਾ ਇਹ ਮਾਪਿਆਂ ਦਾ ਹਮੇਸ਼ਾ ਇਹ ਸ਼ਿਕਵਾ ਜਿਹਾ ਰਹਿੰਦਾ ਵੀ ਸਾਡੇ ਜਵਾਕ ਗੱਲ ਨਹੀਂ ਸੁਣਦੇ ਜਾਂ ਉਨੀ ਗੱਲ ਨਹੀਂ ਮੰਨਦੇ ਜਿੰਨਾ ਅਸੀਂ ਆਪਦੇ ਮਾਂ ਪਿਓ ਦੀ ਗੱਲ ਮੰਨਦੇ ਹੁੰਦੇ ਸੀਗੇ, ਤੁਸੀਂ ਇਸ ਚੀਜ਼ ਨੂੰ ਫੀਲ ਕਰਦੇ ਹੋ?
1: ਕਰਦੇ ਆ ਜੀ ਅਸੀਂ ਤੇ, ਹਾਂ ਹੁੰਦਾ
0: ਅੱਛਾ,
1: ਹੀ ਆ, ਉਹ
0: ਜਵਾਕ
1: ਨਾ
0: ਕਰਦੇ
1: ਚਲਿਆ
0: ਤੰਗ
1: ਜਾਂਦਾ,
0: ਕਰਦੇ ਆ?
1: ਨਹੀਂ ਤੰਗ ਤੁੰਗ ਨਹੀਂ ਕਰਦੇ ਮੈਨੂੰ, ਇਸ ਤਰ੍ਹਾਂ ਠੀਕ ਰਹਿੰਦੇ, ਵਧੀਆ, ਪੰਜੇ ਪੰਜ ਮੈਂਬਰ ਆ ਪਰਿਵਾਰ ਦੇ।
0: ਅੱਛਾ, ਜਿਵੇਂ ਤੁਸੀਂ ਆਦਰ
1: ਹਾਂ
0: ਮਾਣ ਕਰਦੇ ਸੀ ਆਪਦੇ ਮਾਂ ਪਿਓ ਦਾ, ਉਵੇਂ ਕਰਦੇ ਤੁਹਾਡੇ ਬੱਚੇ?
1: ਉਹ ਮੈਂ ਉਦੋਂ ਵੱਧ ਹੀ ਕਰਦੇ ਆ ਜੀ।
0: ਉਸ ਤੋਂ ਵੱਧ ਕਰਦੇ ਆ, ਫਿਰ ਤਾਂ ਤੁਹਾਨੂੰ ਜ਼ਿਆਦਾ
1: ਹਾਂ
0: ਸ਼ਿਕਵਾ ਹੈ। ਫਿਰ ਤੁਸੀਂ ਕਿਉਂ ਉਲਾਂਭੇ ਜਿਹੇ ਦੇਈ ਜਾਂਦੇ ਹੋ
1: ਕਾਹਦੇ?
0: ਵੀ ਨਹੀਂ ਉਹਨਾਂ ਨਹੀਂ ਕਰਦੇ?
1: ਨਹੀਂ ਨਾ ਮੈਂ ਕੋਈ ਨਹੀਂ, ਤਾਂ ਬਹੁਤ ਵਧੀਆ ਰਹਿੰਦੇ ਇਸ ਤਰ੍ਹਾਂ।
0: ਜੀ ਚਲੋ, ਬਹੁਤ ਵਧੀਆ, ਤੇ ਪ੍ਰਮਾਤਮਾ ਹਮੇਸ਼ਾ ਇਹ ਤੁਹਾਡੀ ਆਗਿਆ ਮੰਨਦੇ ਰਹਿਣ ਤੇ ਤੁਹਾਡਾ ਪਿਆਰ ਸਨੇਹ ਬਣਿਆ ਰਹੇ। ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਾਲ ਕਰਨ ਦੇ ਲਈ।
1: ਬਾਜੇ ਖਾਨੇ ਜ਼ਰੂਰ ਆਇਓ ਜੇ, ਹੈ ਜੇ ਮਿਲਿਓ ਤੇ
0: ਹਾਂਜੀ
1: ਨਹੀਂ
0: ਹਾਂਜੀ,
1: ਮਿਲਾ ਕੇ ਤੁਹਾਨੂੰ।
0: ਚਲੋ ਤੁਸੀਂ ਚਾਹ ਪਕੌੜੇ ਤਿਆਰ ਰੱਖਿਓ, ਆਪਾਂ ਆਉਣੇ ਆ।
1: ਬਿਲਕੁਲ, ਚਾਹ ਪਕੌੜੇ ਅਸੀਂ ਖੁਦ ਹੀ ਮਿਊਜ਼ਿਕ ਦਾ ਕੰਮ ਕਰਦੇ ਆ ਜੀ, ਘਰ ਸਾਡੇ ਸਾਰਾ ਮਿਊਜ਼ਿਕ ਹੀ ਆ।
0: ਅੱਛਾ ਅੱਛਾ ਅੱਛਾ, ਕੀ ਬਾਤ ਹੈ, ਬਹੁਤ ਵਧੀਆ।
1: ਹਾਂ
0: ਚਲੋ ਆ
1: ਸਿੰਗਰ
0: ਗਿਆ
1: ਵੀ
0: ਜੀ
1: ਆ
0: ਗੀਤ
1: ਸਾਰੇ ਹੀ,
0: ਤੁਹਾਡੇ ਲਈ, ਸ਼ੁਕਰੀਆ ਫੋਨ ਕਾਲ ਕਰਨ ਦੇ ਲਈ।
1: ਚੰਗਾ।

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵੇਲੇ ਚੱਲ ਰਿਹਾ ਹੈ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ।
1: ਜੀ ਦੋਸਤੋ, ਸਮਾਂ 12:56 ਦਾ ਹੋ ਚੁੱਕਿਆ ਤੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਅਸੀਂ ਕਰ ਰਹੇ ਹਾਂ ਭੈਣਾਂ ਦੇ ਨਾਲ ਗੱਲਬਾਤ ਤੇ ਉਹਨਾਂ ਦੀ ਪਸੰਦ ਦੇ ਗੀਤ ਵੀ ਇਸ ਪ੍ਰੋਗਰਾਮ ਦੇ ਵਿੱਚ ਚਲਾ ਰਹੇ ਹਾਂ। 0164-2240-331 ਨੰਬਰ ਭੈਣਾਂ ਡਾਇਲ ਕਰ ਸਕਦੀਆਂ ਤੇ ਬਾਈਆਂ ਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਤੁਸੀਂ ਅੱਜ ਦਾ ਦਿਨ ਸਾਨੂੰ ਮਾਫ਼ੀ ਦਿਓ ਇਸ ਪ੍ਰੋਗਰਾਮ ਦੇ ਵਿੱਚ। ਇਹ ਭੈਣਾਂ ਦਾ ਪ੍ਰੋਗਰਾਮ ਹੈ ਤੇ ਭੈਣਾਂ ਨੂੰ ਹੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਦੀ ਇਜਾਜ਼ਤ ਹੁੰਦੀ ਹੈ। ਸੋ ਇੱਕ ਭੈਣ ਸਾਡੇ ਨਾਲ ਸਾਂਝ ਬਣਾ ਚੁੱਕੀ ਹੈ ਜੀ। ਹੈਲੋ ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਮ
1: ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਬਿੰਦੂ ਮੈਡਮ।
1: ਬਿੰਦੂ ਕਿੱਥੋਂ ਬੋਲਦੇ ਹੋ?
2: ਦਿਓਣ ਤੋਂ
1: ਜੀ। ਦਿਓਣ ਤੋਂ ਸਵਾਗਤ ਹੈ ਤੁਹਾਡਾ।
2: ਥੈਂਕ ਯੂ ਮੈਡਮ।
1: ਬਿੰਦੂ, ਪਿੱਛੇ ਬੱਚਾ ਰੋ ਰਿਹਾ ਹੈ ਨਾ ਤੁਹਾਡਾ?
2: ਹਾਂਜੀ ਮੈਡਮ, ਫੋਨ ਪਿੱਛੇ ਵੀਰ ਰਹੀ
1: ਹੈ। ਅੱਛਾ, ਕਹਿੰਦੀ ਫੋਨ ਲੈਣਾ?
2: ਹਾਂਜੀ ਮੈਡਮ।
1: ਅੱਛਾ, ਤੇ ਫੋਨ ਤੁਸੀਂ ਉਹਨੂੰ ਦਿੰਨੇ ਹੋ ਰੀਲਾਂ ਦੇਖਣ ਵਾਸਤੇ, ਗੇਮ ਖੇਡਣ ਵਾਸਤੇ?
2: ਕੀਪੈਡ ਫੋਨ
1: ਹੈ?
2: ਕੀਪੈਡ ਫੋਨ ਮੈਡਮ, ਉਹਦੇ ਪਿੱਛੇ ਵੀਰ ਦੀ
1: ਹੈ। ਕਿਵੇਂ?
2: ਛੋਟਾ ਫੋਨ ਆ ਕੀਪੈਡ।
1: ਅੱਛਾ, ਕੀਪੈਡ ਵਾਲਾ ਫੋਨ ਵਰਤਦੀ ਹੈ ਉਹ?
2: ਹਾਂਜੀ ਮੈਡਮ, ਵੈਸੇ ਤਾਂ ਬਹੁਤ ਛੋਟੀ ਹੈ ਨਾ, ਉਹਨੂੰ ਫੋਨ ਬਾਰੇ ਨਹੀਂ ਨੋਲੇਜ ਹੈਗੀ।
1: ਚਲੋ ਬਹੁਤ ਵਧੀਆ, ਤੇ ਫੋਨ ਦੀ ਨੋਲੇਜ ਦੇਣੀ ਵੀ ਨਹੀਂ, ਮੈਂ ਤੁਹਾਨੂੰ ਇਹੀ ਗੱਲ ਕਹਿਣੀ ਸੀਗੀ। ਰਿਸ਼ਤੇਦਾਰੀ ਚੋਂ ਫੋਨ ਆ ਜਾਂਦਾ ਫਿਰ ਉਹ ਗੱਲ ਕਰਦੀ ਆ?
2: ਹਾਂਜੀ, ਨਾਨੀ ਕਹਿ ਲੈਂਦੀ ਆ, ਮਾਮੂ ਕਹਿ ਲੈਂਦੀ ਆ।
1: ਚਲੋ, ਕੋਸ਼ਿਸ਼ ਕਰਿਓ ਕਿ ਬੱਚੇ ਨੂੰ ਆਪਾਂ ਫੋਨ ਨਹੀਂ ਦੇਣਾ ਤੇ ਗੱਲਾਂ ਕਰਨੀਆਂ, ਬੱਚੇ ਨੂੰ ਆਪਦਾ ਟਾਈਮ ਦੇਣਾ, ਫੋਨ ਨਹੀਂ ਦੇਣਾ। ਠੀਕ ਹੈ? ਹਾਂ, ਕਿੰਨੇ ਟਾਈਮ ਦਾ ਤੁਹਾਡਾ ਬੱਚਾ? ਡੇਢ ਸਾਲ ਦਾ। ਹਾਂ, ਹੁਣ ਇੱਥੇ ਜੇ ਉਹਨੂੰ ਆਦਤ ਪਊਗੀ, ਤੁਸੀਂ ਅਗਰ ਆਪਦੇ ਕੰਮਾਂ ਦੇ ਵਿੱਚ ਬਿਜ਼ੀ ਰਹੋਗੇ ਤੇ ਇਹ ਕਹੋਗੇ ਕਿ ਵੀ ਚਲੋ ਉਹਨੂੰ ਮੈਂ ਫੋਨ ਦੇ ਦਿੰਦੀ ਹਾਂ, ਫੋਨ ਤੇ ਲੱਗ ਜੂ ਤੇ ਮੈਂ ਆਪਦਾ ਕੰਮ ਧੰਦਾ ਨਿਬੇੜ ਲੂ, ਇਹ ਕਦੇ ਵੀ ਨਹੀਂ ਕਰਨਾ। ਠੀਕ ਹੈ? ਅੱਗੇ ਪਿੱਛੇ ਹੋ ਜਾਂਦੇ ਆ, ਕੋਈ ਚੱਕਰ ਨੀ, ਪਰ ਜਿਹੜੀ ਇਹ ਆਦਤ ਪੈ ਜਾਂਦੀ ਹੈ ਨਾ, ਫਿਰ ਇਹ ਛਡਾਉਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਅੱਗੇ ਜਾ ਕੇ। ਫਿਰ ਆਪਾਂ ਟਾਈਮ ਕੱਢਦੇ ਹਾਂ ਵੀ ਬੱਚੇ ਦੀ ਆਦਤ ਛਡਾਈਏ। ਚਲੋ ਵਧੀਆ ਸੋਚ ਹੈ, ਪਰ ਬੱਚੇ ਦਾ ਬਚਪਨ ਨਹੀਂ ਖਰਾਬ ਹੋਣਾ ਚਾਹੀਦਾ। ਹਾਂ, ਥੋੜਾ ਬਹੁਤ ਟਾਈਮ ਚਲੋ ਜਾਣਗੇ, ਕੁਛ ਸਿੱਖਦੇ ਆ ਬੱਚੇ, ਉੱਥੇ ਅਧਿਆਪਕ ਹੁੰਦੇ ਆ ਸਿਖਾਉਣ ਨੂੰ, ਵਧੀਆ ਗੱਲ ਹੈ। ਤੇ ਪਰ ਇਹ ਹੈ ਵੀ ਬਚਪਨ ਨਾ ਖਰਾਬ ਹੋਵੇ, ਬੱਚਾ ਜਿਹੜੀਆਂ ਖੇਡਾਂ ਇਸ ਟਾਈਮ ਦੇ ਵਿੱਚ ਖੇਡ ਸਕਦਾ ਨਾ, ਅੱਗੇ ਜਾ ਕੇ ਫਿਰ ਪੂਰੀ ਜ਼ਿੰਦਗੀ ਨਹੀਂ, ਪੂਰੀ ਜ਼ਿੰਦਗੀ ਆਪਾਂ ਨੂੰ ਪਤਾ ਹੀ ਹੈ ਆਪਣਾ, ਹਨਾ, ਫਿਰ ਟੈਨਸ਼ਨਾਂ ਹੋ ਜਾਂਦੀਆਂ, ਕਿੰਨੀਆਂ ਇਹ ਕੰਮ ਹੋ ਜਾਂਦੇ ਆ, ਤਾਂ ਫਿਰ ਉਹ ਚੀਜ਼ ਹੈ ਜਿਹੜੀ, ਉਹ ਉਮਰ ਵਾਪਸ ਨਹੀਂ ਆਉਂਦੀ ਹੁੰਦੀ। ਤੇ ਕਿਹੜਾ ਗੀਤ ਸੁਣਾ ਦਈਏ ਬਿੰਦੂ ਤੁਹਾਨੂੰ? ਨਿਮਰਤ ਖਹਿਰਾ ਦਾ। ਹੋਰ ਕੋਈ ਗੱਲ ਕਰਨੀ ਚਾਹੋਗੇ?
2: ਹੋਰ ਕੋਈ ਗੱਲ ਮੈਡਮ ਪੁੱਛ ਲਓ।
1: ਅੱਛਾ, ਘਰ ਵਾਲਾ ਕੀ ਕਰਦਾ ਤੁਹਾਡੇ?
2: ਮੈਡਮ ਖੇਤੀ
1: ਕਰਦੇ ਆ? ਚਲੋ ਬਹੁਤ ਵਧੀਆ ਗੱਲ ਹੈ ਹਨਾ, ਫਿਰ ਤਾਂ ਖੇਤਾਂ ਦੇ ਵਿੱਚ ਖੁੱਲੇ ਖੁੱਲੇ ਵਾਤਾਵਰਨ ਦੇ ਵਿੱਚ ਤੁਹਾਨੂੰ

0: ਜਾਣ ਦਾ ਮੌਕਾ ਮਿਲਦਾ ਹੋਊਗਾ। ਅੱਛਾ ਖੇਤ,
1: ਪਾਇਆ
0: ਚਲੋ ਬਹੁਤ ਵਧੀਆ ਫਿਰ ਤਾਂ, ਹਨਾ। ਫਿਰ ਤਾਂ ਬੱਚੇ ਨੂੰ ਪੂਰਾ ਖੁੱਲਾ ਹਨਾ ਘਰ ਮਿਲਿਆ ਹੋਣਾ, ਤੇ ਪੂਰੀ ਖੁੱਲੀ ਜਗ੍ਹਾ ਕਿਤੇ ਮਰਜ਼ੀ ਖੇਡਦੇ ਫਿਰ ਨਾ।
1: ਹਾਂਜੀ ਮੈਮ, ਬਹੁਤ ਖੁੱਲਾ ਘਾਲਾ ਖੇਤ ਦੇ ਵਿੱਚ ਹੀ ਵਧੀਆ ਖੇਡਦੇ।
0: ਜੀ ਚਲੋ ਵਧੀਆ ਗੱਲ ਹੈ। ਇਹੋ ਜਿਹਾ ਮਾਹੌਲ, ਇਹੋ ਜਿਹਾ ਵਾਤਾਵਰਨ ਹਰੇਕ ਨੂੰ ਨਹੀਂ ਮਿਲਦਾ। ਸਾਡੇ ਵਰਗੇ ਸ਼ਹਿਰਾਂ ਦੇ ਵਿੱਚ ਬੈਠੇ ਆ ਤੇ ਛੱਤ ਤੇ ਜਾ ਕੇ ਹੀ ਰੱਬ ਦਿਖਦਾ ਫਿਰ ਸਾਨੂੰ ਤਾਂ।
1: ਨਹੀਂ ਮੈਮ, ਮੈਂ ਤਾਂ ਨਾ ਇਹਦਾ ਨਾਮ ਵੀ ਉਹੀ ਰੱਖਿਆ, ਨੈਚੁਰਲ ਕੁਦਰਤ, ਮਤਲਬ ਕੱਲਾ ਕੁਦਰਤ ਆ, ਇਹਦਾ ਮਤਲਬ ਨੈਚੁਰਲ।
0: ਅੱਛਾ, ਬੱਚੇ ਦਾ ਨਾਮ ਕੁਦਰਤ ਰੱਖਿਆ ਹੋਇਆ ਹੈ।
1: ਹਾਂਜੀ ਕੁਦਰਤ
0: ਜੀ
1: ਕੌਰ।
0: ਜੀ ਬਹੁਤ ਵਧੀਆ। ਤੇ ਇਸ ਚੀਜ਼ ਦਾ ਸ਼ੁਕਰ ਕਰਨਾ ਚਾਹੀਦਾ ਪ੍ਰਮਾਤਮਾ ਨੂੰ ਵੀ ਸਾਨੂੰ ਵਧੀਆ, ਅਸੀਂ ਵਧੀਆ ਜਗ੍ਹਾ ਤੇ ਰਹਿ ਰਹੇ ਹਾਂ, ਵਧੀਆ ਜ਼ਿੰਦਗੀ ਮਿਲੀ ਆ, ਹਨਾ। ਤਾਂ
1: ਹਾਂਜੀ
0: ਹਰੇਕ ਬੰਦੇ ਨੂੰ ਜੇ ਪੈਸਾ ਮਿਲਦਾ ਤਾਂ ਕਿਤੇ ਕਈ ਵਾਰ ਉਹ ਸਹੂਲਤਾਂ ਨਹੀਂ ਮਿਲਦੀਆਂ ਜਿਹੜੀਆਂ ਪੈਸੇ ਨਾਲ ਆਪਾਂ ਨਹੀਂ ਖਰੀਦ ਸਕਦੇ ਹੁੰਦੇ, ਹਨਾ।
1: ਹਾਂਜੀ
0: ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਬਿੰਦੂ ਗੱਲ ਕਰਕੇ। ਤੁਹਾਡੀ ਪਸੰਦ ਦਾ ਗੀਤ ਆ
1: ਥੈਂਕ
0: ਰਿਹਾ ਰੇਡੀਓ ਸੈੱਟ ਤੇ, ਸ਼ੁਕਰੀਆ ਫੋਨ ਕਾਲ ਕਰਨ ਦੇ ਲਈ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: आकाशवाणी एफएम बठिंडा 101.1 मेगाहर्ट्ज़ से इस वेले चल रहा है पैना दा प्रोग्राम कर परिवार।
3: ਭੈਣਾਂ ਪ੍ਰੋਗਰਾਮ ਸੁਣ ਰਹੀਆਂ ਆਪਣੀ ਪਸੰਦ ਦਾ ਘਰ ਪਰਿਵਾਰ ਅਤੇ ਭੈਣਾਂ ਦੀ ਪਸੰਦ ਦੇ ਗੀਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਲਾ ਰਹੇ ਹਾਂ ਅਤੇ ਨਾਲ ਹੀ ਉਹ ਸਾਡੇ ਨਾਲ 0164242431

0: ਡਾਇਲ ਕਰਕੇ ਸਾਡੇ ਨਾਲ ਆਪਦੇ ਦਿਲ ਦੀ ਗੱਲ ਵੀ ਸਾਂਝੀ ਕਰ ਰਹੀਆਂ ਨੇ। ਹੁਣ ਇੱਕ ਭੈਣ ਸਾਡੇ ਨਾਲ ਜੁੜੀ ਹੈ ਜੀ। ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ।
0: ਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ ਸਾਡੇ ਸਰੋਤਿਆਂ ਨੂੰ।
1: ਸਰਬਜੀਤ ਮੈਡਮ।
0: ਸਰਬਜੀਤ
1: ਹਾਂਜੀ ਮੈਡਮ, 2 ਹਫ਼ਤੇ ਹੋ ਗਏ, ਉਹਦਾ ਵੀਰਵਾਰ ਲੱਗਿਆ ਸੀਗਾ।
0: ਜੀ, ਤਾਂ ਫਿਰ ਖੋਜ ਹੀ ਪੈਂਦੀ ਰਹਿੰਦੀ ਹੈ, ਵੀ ਗੱਲ ਕਰਨੀ ਹੈ ਡੇਢ
1: ਬਹੁਤ
0: ਵਾਲਿਆਂ ਨਾਲ।
1: ਜ਼ਿਆਦੇ ਮੈਡਮ, ਬਹੁਤ ਜ਼ਿਆਦੇ, ਮੇਰਾ ਆਇਆ ਹੀ ਝਾਕੀ ਨੂੰ, ਹੁਣ ਵੀ ਲੱਗਿਆ, ਹੁਣ ਵੀ ਲੱਗਿਆ, ਬਸ ਹੁਣ ਲੱਗ ਗਿਆ।
0: ਅੱਛਾ, ਤੇ ਗੇੜਾ ਸ਼ੇੜਾ ਮਾਰ ਜਾਓ ਤੁਸੀਂ ਇੱਥੇ, ਜੇ ਬੜਾ ਮੋਹ ਆਉਂਦਾ ਭਾਈ ਸਾਡਾ।
1: ਮੈਡਮ ਤੁਸੀਂ ਆ ਜਾਓ ਨਾ ਮੇਰੇ ਘਰ ਆਇਓ।
0: ਲੈ, ਅਸੀਂ ਤਾਂ ਆ ਜਾਾਂਗੇ ਫਿਰ ਤੁਹਾਨੂੰ ਇਸ ਰੁੱਤ ਦੇ ਵਿੱਚ। ਦੇਖੋ, ਸਾਨੂੰ ਪਕੌੜੇ ਪਸੰਦ ਆ, ਅਸੀਂ ਸਾਰੇ ਇਹ
1: ਕੋਈ
0: ਖਾਂਦੇ
1: ਗੱਲ
0: ਰਹਿੰਦੇ ਹਾਂ ਚਾਹ
1: ਮੈਡਮ,
0: ਪਕੌੜੇ ਖਾਣ।
1: ਮੈਨੂੰ ਬਹੁਤ ਸ਼ੌਕ ਹੈ ਪਕੌੜੇ, ਕੱਦੂ ਦੇ ਖਾਣੇ ਆ ਕਿ ਆਲੂ ਗੰਡੇ ਦੇ ਖਾਣੇ ਆ, ਉਹੀ ਬਣਾ ਦੂੰਗੀ।
0: ਲੈ, ਕੱਦੂ ਦੇ ਖਾਵਾਂਗੇ ਅਸੀਂ, ਫਿਰ ਆਲੂ ਗੰਡਿਆਂ ਦੇ ਤਾਂ ਖਾਂਦੇ ਰਹਿੰਦੇ ਆ।
1: ਹਾਂ ਮੈਡਮ, ਬਹੁਤ ਵਧੀਆ, ਮੈਂ ਤਾਂ ਕੜੀ ਵਾਸਤੇ ਵੀ ਇਹੀ ਬਣਾਉਂਦੀ ਹਾਂ, ਕੱਦੂ ਦੇ ਹੀ।
0: ਅੱਛਾ, ਕਦੋਂ ਆਈਏ ਫਿਰ, ਦੱਸੋ।
1: ਜਦੋਂ ਮਰਜ਼ੀ ਮੈਡਮ, ਭਵਾਂ ਹੁਣ ਆ ਜਾਓ।
0: ਲੈ, ਫਿਰ ਗੱਲ ਆਪਾਂ ਕੀਤੀ ਤੇ ਨਾਲ ਦੀ ਨਾਲ ਅਸੀਂ ਪਹੁੰਚ ਜਾਾਂਗੇ ਫਿਰ ਤੁਹਾਡੇ ਨਾਲ।
1: ਠੀਕ ਹੈ ਮੈਡਮ,
0: ਜੀ, ਤੇ ਗੀਤ ਕਿਹੜਾ ਸੁਣਾ ਦਈਏ?
1: ਬਿੰਦ ਰੱਖੀਏ ਦਾ ਮੈਡਮ,
0: ਬਿੰਦ ਰੱਖੀਏ ਦਾ, ਕੋਈ ਵੀ ਸੁਣਾ ਦਈਏ।
1: ਕੋਈ ਮਰਜ਼ੀ ਸੁਣਾ ਦਿਓ ਮੈਡਮ, ਜੋ ਤੁਹਾਡੇ
0: ਜੀ
1: ਪਸੰਦ ਆ।
0: ਜੀ ਤੇ
1: ਆਵਾਜ਼ ਹੀ ਸੁਣਨੀ ਉਹਦੀ
0: ਜੀ, ਇਸ ਵੇਲੇ ਕੀ ਕੰਮ ਕਰਦੇ ਹੁੰਦੇ ਹੋ ਤੁਸੀਂ?
1: ਮੈਡਮ ਮੈਂ ਤਾਂ ਕੁਛ ਨਹੀਂ ਕਰਦੀ, ਨੋਹ ਰਾਣੀ ਮੇਰੀ ਪਰੇ ਸੋਫਾ ਤੇ ਪਈ ਸੀ, ਮੈਂ ਕਮਰੇ ਚ ਬੈਠੀ ਸੀ, ਮੇਰੇ ਜੀ ਵਾਲਾ ਕਰੀ ਜਾਂਦਾ ਸੀ ਮੈਂ ਗੱਲ ਕਰਨੀ ਹੈ।
0: ਜੀ, ਤੇ ਅੱਛਾ, ਕੋਈ ਕੰਮ ਨਹੀਂ ਕਰਦੇ ਹੁੰਦੇ ਇਸ ਵੇਲੇ?
1: ਮੈਡਮ ਮੈਂ ਤਾਂ ਕੀ ਕਰਨਾ ਵਾ, ਸਾਟਾ ਗੁੰਨ ਵੀ ਨਹੀਂ, ਸਬਜ਼ੀ ਬਣਾ ਦਿੰਦੇ ਆ,
0: ਲੈ,
1: ਮਾੜਾ
0: ਵਾਧੂ
1: ਮੋਟਾ
0: ਹੈ
1: ਹੈ
0: ਇੰਨਾ ਤਾਂ, ਬਥੇਰਾ ਹੈ। ਹਾਂ,
1: ਬਥੇਰਾ ਕਰ ਲਿਆ ਮੈਡਮ, ਸਾਰੀ ਉਮਰ 1994 ਚ ਵਿਆਹ ਸੀ ਮੇਰਾ,
0: ਅੱਛਾ, 94 ਚ ਵਿਆਹ ਸੀ।
1: 16 ਸਾਲ ਦੀ ਸੀਗੀ ਮੈਂ ਤਾਂ ਜਦੋਂ ਮੇਰਾ ਵਿਆਹ ਹੋਇਆ, ਤੇਰੀ ਕੰਮ ਨਹੀਂ ਕਰੀ ਜਾਂਦੀ।
0: ਅੱਛਾ, ਇੰਨੀ ਛੋਟੀ ਉਮਰ ਚ ਕਿਉਂ ਵਿਆਹ ਕੀਤਾ?
1: ਮੈਡਮ ਅਸੀਂ ਨਾ 4 ਭੈਣਾਂ ਸੀਗੀਆਂ, ਵੱਡੀ ਭੈਣ ਦਾ ਧਰਿਆ ਸੀ, ਪਾਪਾ ਜੀ ਨੂੰ ਆਏ ਸੀ ਜੇ ਦੂਜੀ ਦਾ ਮਿਲ ਜੇ ਤਾਂ 15 ਸਾਲ ਸੌਖੇ ਨਿਕਲ ਜਾਣਗੇ, ਇੱਧਰੋਂ ਸਾਡੇ ਮੇਰੇ ਘਰ ਆਲਦਾ ਨਾਮ ਦਾ ਧਰਿਆ ਸੀਗਾ, ਕਿਸੇ ਨੇ ਕਹਿਤਾ ਮੁੰਡਾ ਆਇਆ ਬੀਕਾਨੇਰ ਤੋਂ ਤੇ ਗੱਲ ਕਰ ਲੋ, ਬਸ ਮੇਰੇ ਪਾਪਾ ਰਾਤ ਰਾਤ ਵੇਖ ਕੇ 10ਵੀਂ ਦੇ ਪੇਪਰ ਵੀ ਨਹੀਂ ਦਿੱਤੇ ਮੈਂ ਤਾਂ,
0: ਲੈ,
1: ਮੈਂ ਕਿਹਾ ਮੈਨੂੰ ਕਿਉਂ ਪਸਾ, ਮੈਂ ਚਾਹ ਚੜਾ ਕਰ ਸਿੱਖਿਆ ਗਾਉਂਗੀ, ਐਤਵਾਰ ਆਨੰਦ ਕਾਰਜਾ ਭੈਣ ਦੇ, ਮੈਨੂੰ ਕੀ ਤੁਸੀਂ ਮੈਨੂੰ ਵਿੱਚ ਹੀ ਕਰ ਦੇਣਗੇ।
0: ਆਪਦੇ ਵਿਆਹ ਦੀ ਸਿੱਖਿਆ ਵੀ ਫਿਰ ਆਪ ਹੀ ਪੜ੍ਹ ਲੈਣੀ ਸੀ।
1: ਹੈਗੀ ਹੈ ਮੇਰੇ ਕੋਲ ਸਿੱਖਿਆ, ਉਹਨੂੰ ਵੀ ਹੈਗੀ ਹੈ ਮੈਡਮ,
0: ਅੱਛਾ, ਫਿਰ ਪੜ੍ਹੀ ਸਿੱਖਿਆ?
1: ਪੜ੍ਹਦੀ ਤਾਂ ਹੁੰਦੀ ਜ਼ਬਰ ਜੀ
0: ਨਹੀਂ,
1: ਕਰਦੇ ਨੇ ਕੱਟ
0: ਭੈਣ ਦੇ ਵਿਆਹ
1: ਲਈ,
0: ਦੀ ਸਿੱਖਿਆ
1: ਕਿੱਥੇ ਮੈਡਮ, ਮੇਰੇ ਤਾਂ ਆਪਦੇ ਨਾਲ ਹੀ ਕਰ।
0: ਅੱਛਾ, ਫਿਰ ਵਿੱਚ ਹੀ ਰਹਿ ਗਈ ਹੈ। ਅੱਛਾ, ਚਾਰ ਰੋਲ ਗਿਆ ਫਿਰ ਤਾਂ ਤੁਹਾਡਾ ਹੈ।
1: ਹੋਰ ਹੈ ਫਿਰ ਨੋ ਰਾਣੀ ਵੀ ਉੱਠ ਗਈ,
0: ਹੈ
1: ਮੈਨੂੰ ਰਾਣੀ ਵੀ ਉੱਠ ਗਈ, ਉਹਨੂੰ ਮੇਰੀ ਫੋਨ ਤੇ ਗੱਲ ਸੁਣਾਉਣੀ ਆ, ਮਰੇ ਆ ਮੇਰਾ ਮੁੰਡਾ ਆ ਗਿਆ।
0: ਜੀ,
1: ਠੀਕ ਹੈ ਮੈਡਮ, ਸੁਣਾ ਦੇ ਮਿੰਦਰ ਜੀ,
0: ਹਾਂਜੀ, ਆ ਗਿਆ ਜੀ ਤੁਹਾਡੀ ਪਸੰਦ ਦਾ ਗੀਤ, ਸ਼ੁਕਰੀਆ ਫੋਨ ਕਾਲ ਕਰਨ ਦੇ ਲਈ।
1: ਠੀਕ ਹੈ, ਓਕੇ ਜੀ।

0: ਦੋਸਤੋ, ਪ੍ਰੋਗਰਾਮ ਦੇ ਵਿੱਚ ਆਖਰੀ ਕਾਲ ਆਪਾਂ ਲੈ ਲੈਂਦੇ ਹਾਂ ਜੀ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਬੋਲ ਰਹੀ ਹਾਂ, ਮੰਮੀ ਦੀ ਮਰਜ਼ੀ।
0: ਜੀ, ਸਵਾਗਤ ਹੈ ਜੀ। ਆਪਾਂ ਗੱਲ ਬਹੁਤੀ ਨਹੀਂ ਕਰ ਸਕਦੇ, ਗੀਤ ਕਿਹੜਾ ਸੁਣਨਾ? ਜੀ, ਸੁਰਜੀਤ ਪਿੰਦਰਖੀਏ ਦੇ ਗੀਤ ਦੀ ਗੱਲ ਕਰ ਰਹੇ ਸੀ, ਸੋ ਇਹ ਚੱਲ ਹੀ ਰਿਹਾ ਸੀ, ਇਸ ਕਰਕੇ ਮੈਂ ਤੁਹਾਡੀ ਲਾਸਟ ਕਾਲ ਲੈ ਲਈ। ਸੋ ਆਓ ਸੁਣਦੇ ਹਾਂ ਰਲ ਮਿਲ ਕੇ ਇਹ ਗੀਤ।
1: ਓਕੇ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਸਮਾਂ 1:09 ਤੇ 40 ਸਕਿੰਟ ਹੋ ਚੁੱਕੇ ਨੇ। ਠੀਕ 1:10 ਤੇ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਤੁਸੀਂ ਸੁਣ ਰਹੇ ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ ਤੇ। ਸਟੂਡੀਓ ਦੀ ਘੜੀ ਅਨੁਸਾਰ ਸਮਾਂ 1:15 ਹੋ ਚੁੱਕੇ ਨੇ। ਹੁਣ ਵੇਲਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
1: ਹੈਲੋ ਫਰਮਾਇਸ਼,
0: ਸਵਾਗਤ ਹੈ ਦੋਸਤੋ ਆਪ ਸਭ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਮੈਂ ਗੁਰਦੀਪ ਗਿੱਲ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰ ਹਫ਼ਤੇ ਹਰ ਬੁੱਧਵਾਰ ਅਸੀਂ ਤੁਹਾਡੇ ਲਈ ਸਿਲਸਿਲਾ ਲੈ ਕੇ ਆਉਂਦੇ ਹਾਂ ਜੀ, ਫਿਲਮੀ ਅਫਸਾਨੇ ਔਰ ਤਰਾਨੇ। ਅੱਜ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਤੁਹਾਡੇ ਲਈ ਵਿਸ਼ਾ ਲੈ ਕੇ ਆਏ ਜੀ, ਸਤਿੰਦਰ ਸਰਤਾਜ। ਸੋ ਇਹ ਸਿਲਸਿਲਾ ਅਸੀਂ ਸੁਣਾਂਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਅਤੇ ਕੁਝ ਸੰਦੇਸ਼। ਆਓ ਸੁਣਦੇ ਹਾਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 24 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦਾ ਨਵਾਂ ਪ੍ਰੋਗਰਾਮ ਅੱਖਰ ਬੋਲਦੇ ਨੇ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸਿਲਸਿਲਾ ਦੁਨੀਆਂ ਦੇ ਕੌੜੇ ਯਥਾਰਥ।

ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਮਹਾਨ ਸ਼ਾਇਰ, ਗਾਇਕ, ਸੰਗੀਤਕਾਰ, ਲੇਖਕ ਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਜੀ ਬਾਰੇ। ਉਹਨਾਂ ਬਾਰੇ ਜਿੰਨੀ ਵੀ ਗੱਲ ਕੀਤੀ ਜਾਵੇ, ਜਿੰਨਾ ਵੀ ਕੁਛ ਕਿਹਾ ਜਾਵੇ, ਬਹੁਤ ਥੋੜਾ। ਜੇਕਰ ਮੁੱਢਲੇ ਜੀਵਨ ਦੀ ਗੱਲ ਕਰਾਂ, ਸਤਿੰਦਰਪਾਲ ਸਿੰਘ, ਜਿਸ ਨੂੰ ਸਤਿੰਦਰ ਸਰਤਾਜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਗਾਇਕ, ਗੀਤਕਾਰ, ਅਦਾਕਾਰ ਅਤੇ ਕਵੀ, ਮੁੱਖ ਤੌਰ ਤੇ ਪੰਜਾਬੀ ਗੀਤਾਂ ਅਤੇ ਫਿਲਮਾਂ ਨਾਲ ਜੁੜੇ ਹੋਏ। ਉਹਨਾਂ ਨੇ ਆਪਣੇ ਗੀਤ ਸਾਈ ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਉਦੋਂ ਤੋਂ ਬਾਅਦ ਉਹਨਾਂ ਨੇ ਦੁਨੀਆ ਭਰ ਵਿੱਚ ਲਾਈਵ ਪ੍ਰਦਰਸ਼ਨ ਕੀਤੇ। ਸਤਿੰਦਰ ਸਰਤਾਜ ਜੀ ਨੇ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ 2017 ਦੇ ਵਿੱਚ ਦ ਬਲੈਕ ਪ੍ਰਿੰਸ ਫਿਲਮ ਦੇ ਵਿੱਚ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਕੀਤੀ।

ਡਾਕਟਰ ਸਤਿੰਦਰ ਸਰਤਾਜ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜ਼ਰਾਵਰ ਵਿੱਚ ਹੋਇਆ। ਉਹਨਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚੋਂ ਹਾਸਲ ਕੀਤੀ। ਤੀਜੀ ਕਲਾਸ ਵਿੱਚ ਹੀ ਉਹਨਾਂ ਨੇ ਆਪਣੇ ਪਿੰਡ ਦੀਆਂ ਬਾਲ ਸਭਾਵਾਂ ਵਿੱਚ ਗਾਉਣਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਸਰਤਾਜ ਜੀ ਦੀ ਪਤਨੀ ਦਾ ਨਾਮ ਗੌਰੀ ਹੈ ਤੇ ਉਹਨਾਂ ਦਾ ਵਿਆਹ 9 ਦਸੰਬਰ 2010 ਨੂੰ ਹੋਇਆ।

0: ਜੇਕਰ ਉਹਨਾਂ ਦੀ ਸਿੱਖਿਆ ਦੇ ਬਾਰੇ ਗੱਲ ਕਰੀਏ, ਭਾਰਤ ਵਿੱਚ ਜ਼ਿਆਦਾਤਰ ਲੋਕ ਗਾਇਕ ਅਤੇ ਫਿਲਮੀ ਗਾਇਕ ਆਪਣੀ ਵਿਦਿਅਕ ਯੋਗਤਾ ਲਈ ਨਹੀਂ ਜਾਣੇ ਜਾਂਦੇ, ਪਰੰਤੂ ਸਤਿੰਦਰ ਸਰਤਾਜ ਜੀ ਨੇ ਸੰਗੀਤ ਵਿੱਚ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ ਹੋਈ ਹੈ। ਇਹਨਾਂ ਨੇ BA ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਹੈ, MA ਮਿਊਜ਼ਿਕ MPhil ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਸੂਫੀ ਗਾਇਨ ਵਿੱਚ PhD ਦੀ ਡਿਗਰੀ ਹਾਸਲ ਕੀਤੀ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ 6 ਸਾਲ ਸੰਗੀਤ ਸਿਖਾਇਆ ਤੇ ਆਪ ਢੋਲ ਵਜਾ ਕੇ ਭੰਗੜਾ ਵੀ ਸਿਖਾਉਂਦੇ ਰਹੇ। ਉਹਨਾਂ ਨੇ ਇੱਕ ਸਰਟੀਫਿਕੇਟ ਕੋਰਸ ਅਤੇ ਫਾਰਸੀ ਭਾਸ਼ਾ ਵਿੱਚ ਡਿਪਲੋਮਾ ਵੀ ਪੂਰਾ ਕੀਤਾ। ਪੜ੍ਹਾਈ ਦੌਰਾਨ ਉਹ ਵੱਡੇ ਸ਼ਾਇਰਾਂ, ਕਵੀਆਂ ਤੇ ਕਵਿਸ਼ਰਾਂ ਨੂੰ ਪੜ੍ਹਦੇ ਸਨ। ਉਹਨਾਂ ਤੋਂ ਹੀ ਪ੍ਰੇਰਣਾ ਲੈ ਕੇ ਲਿਖਣਾ ਸ਼ੁਰੂ ਕੀਤਾ ਅਤੇ ਸ਼ਾਇਰੀ ਕਰਨ ਲੱਗੇ। ਕਾਲਜ ਦੌਰਾਨ ਇੱਕ ਗੀਤ 3 ਰਾਤਰੀ ਦਾ ਪਹਿਰ ਲਿਖਦੇ ਸਮੇਂ ਉਹਨਾਂ ਨੂੰ ਆਪਣਾ ਤਖੱਲਸ ਸਰਤਾਜ ਔੜਿਆ।
1: ਇਹ ਗੀਤ ਉਦੋਂ ਬਣਿਆ ਸੀ ਜਦੋਂ ਮੈਂ ਸਤਿੰਦਰ ਪਾਲ ਸਿੰਘ ਤੋਂ ਸਰਤਾਜ ਹੋਇਆ।

ਕੈਂਪਸ ਬਣਿਆ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਬੋਇਜ਼ ਹੋਸਟਲ ਨੰਬਰ 2 ਬਲਾਕ ਨੰਬਰ 1 ਰੂਮ ਨੰਬਰ 43 ਥਰਡ ਫਲੋਰ ਸਨੀ ਸਾਈਡ ਤੀਜਾ ਰਾਤਰੀ ਦਾ ਪਹਿਰ ਸੀ ਤੇ ਇੱਕ ਬਹੁਤ ਹੀ ਖੂਬਸੂਰਤ ਆਮਦ ਹੋਈ ਕਿ ਤੀਜਾ ਰਾਤਰੀ ਦਾ ਪਹਿਰ ਮੇਰੀ ਅੱਖ ਖੁੱਲ ਗਈ ਮੇਰੇ ਖਾਬਾਂ ਉੱਤੇ ਤਾਰਿਆਂ ਦੀ ਲੋ ਡੁੱਲ ਗਈ ਜਦੋਂ ਤੱਕਿਆ ਤਾਂ ਅੱਗੋਂ ਮੁਸਕਾਉਣ ਲੱਗ ਪਏ ਚੁੱਪ ਚਾਪ ਕਾਇਨਾਤ ਤਾਰੇ ਗਾਉਣ ਲੱਗ ਪਏ ਕਿ ਮੇਰੀ ਬੇਨਤੀ ਨੂੰ ਸੁਣ ਤਾਰੇ ਅੰਬਰਾਂ ਤੋਂ ਲੱਥੇ ਸਾਰੇ ਖੁਸ਼ੀ ਖੁਸ਼ੀ ਆ ਕੇ ਵਸ ਗਏ ਮੇਰੇ ਮੱਥੇ ਉਸੇ ਦਿਨ ਤੋਂ ਹੈ ਸਾਡੇ ਸਿਰ ਤਾਰਿਆਂ ਦਾ ਤਾਜ ਤਾਂ ਹੀ ਯਾਰੋ ਮੈਂ ਸਤਿੰਦਰ ਤੋਂ ਹੋਇਆ ਸਰਤਾਜ।

ਸਰਤਾਜ ਜੀ ਨੇ 1999 ਵਿਚ ਪੰਜਾਬ ਵਿਚ ਮਜਲਸਾਂ ਯਾਨੀ ਕਿ ਛੋਟੇ ਇਕੱਠਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜ਼ੀ ਟੀਵੀ ਦੇ ਇਕ ਅੰਤਾਕਸ਼ਰੀ ਸ਼ੋਅ ਵਿਚ ਹਿੱਸਾ ਲਿਆ ਜੋ ਅਨੂ ਕਪੂਰ ਦੁਆਰਾ ਆਯੋਜਿਤ ਕੀਤਾ ਗਿਆ। ਇਹ ਇਕ ਪ੍ਰਸਿੱਧ ਭਾਰਤੀ ਸੰਗੀਤਕ ਸ਼ੋਅ ਸੀ। ਇਸ ਵਿਚ ਸਰਤਾਜ ਨੇ ਲੋਕ ਵਰਗ ਵਿਚ ਪ੍ਰਦਰਸ਼ਨ ਕੀਤਾ ਅਤੇ ਬਹੁਤ ਪ੍ਰਸ਼ੰਸਾ ਜਿੱਤੀ। ਉਹ 24ਵੇਂ ਆਲ ਇੰਡੀਆ ਲਾਈਟ ਵੋਕਲ ਫੈਸਟੀਵਲ ਵਿਚ ਪਹਿਲੇ ਰਨਰ ਅਪ ਸਨ ਅਤੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਦੇ ਮੁਕਾਬਲਿਆਂ ਵਿਚ ਟਾਪਰ ਸਨ। 2 ਮਈ 2014 ਨੂੰ ਸਰਤਾਜ ਨੇ ਰਾਇਲ ਐਲਬਰਟ ਹਾਲ ਵਿਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ।

ਜੇਕਰ ਗੱਲ ਕਰੀਏ ਡਾਕਟਰ ਸਤਿੰਦਰ ਸਰਤਾਜ ਜੀ ਦੇ ਫਿਲਮੀ ਜੀਵਨ ਬਾਰੇ, ਸਰਤਾਜ ਨੂੰ 2004 ਦੇ ਵਿੱਚ ਫਿਲਮ ਲਈ ਪ੍ਰਸਤਾਵ ਆਇਆ, ਪਰ ਉਸ ਸਮੇਂ ਉਸਨੇ ਕਿਹਾ ਕਿ ਮੈਂ ਹਾਲੇ ਇੰਨਾ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ ਨੇ ਫਿਲਮਾਂ ਵਿੱਚ ਵੀ ਕਦਮ ਰੱਖਿਆ। ਸਰਤਾਜ ਨੇ ਆਪਣਾ ਡੈਬਿਊ ਹਾਲੀਵੁੱਡ ਸਿਨੇਮੇ ਤੋਂ ਕੀਤਾ ਹੈ ਤੇ 2017 ਦੇ ਵਿੱਚ ਦ ਬਲੈਕ ਪ੍ਰਿੰਸ ਦੇ ਨਾਲ ਫਿਲਮੀ ਸਫ਼ਰ ਦੇ ਵਿੱਚ ਕਦਮ ਰੱਖਿਆ। ਉਨ੍ਹਾਂ ਨੇ ਅਮਰੀਕਨ ਫਿਲਮ ਉਦਯੋਗ ਵਿੱਚ ਬਣੀ ਫਿਲਮ ਦ ਬਲੈਕ ਪ੍ਰਿੰਸ ਵਿੱਚ ਕੰਮ ਕੀਤਾ। ਇਸ ਵਿੱਚ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਈ। ਇਹ ਫਿਲਮ 21 ਜੁਲਾਈ 2017 ਨੂੰ ਰਿਲੀਜ਼ ਹੋਈ ਸੀ। ਦ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਹੈ। ਇਹ ਫਿਲਮ ਹਾਲੀਵੁੱਡ ਪੱਧਰ ਦੀ ਫਿਲਮ ਹੈ ਜਿਸ ਦਾ ਨਿਰਦੇਸ਼ਨ ਹਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਕਵੀ ਰਾਜ ਨੇ ਕੀਤਾ ਹੈ। ਫਿਲਮ ਵਿੱਚ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਵਿਕਟੋਰੀਆ ਦੀ ਜ਼ਿੰਦਗੀ ਦੇ ਨਾਲ ਨਾਲ ਮਹਾਰਾਜਾ ਦਲੀਪ ਸਿੰਘ ਦੇ ਸੰਘਰਸ਼ ਨੂੰ ਦਿਖਾਇਆ ਹੈ। ਅਸਲ ਵਿੱਚ ਇਹ ਫਿਲਮ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਦੇ ਉੱਪਰ ਆਧਾਰਿਤ ਸੱਚੀ ਕਹਾਣੀ ਨਾਲ ਸੰਬੰਧਿਤ ਹੈ, ਜਿਨ੍ਹਾਂ ਦਾ ਜਨਮ ਸੰਨ 1838 ਵਿੱਚ ਹੋਇਆ ਅਤੇ ਬਚਪਨ ਵਿੱਚ ਹੀ ਉਸਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ। ਉਸ ਨੂੰ ਬਚਪਨ ਵਿੱਚ ਹੀ ਤਖ਼ਤ ਤੋਂ ਲਾ ਦਿੱਤਾ ਗਿਆ ਅਤੇ ਉਸਦੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਵੀ ਵੱਖ ਕਰ ਦਿੱਤਾ ਗਿਆ। ਉਸ ਨੂੰ ਰਾਜ ਤੋਂ ਵਾਂਝਾ ਕਰਕੇ ਪੰਜਾਬ ਨੂੰ ਬਰਤਾਨਵੀ ਸਾਮਰਾਜ ਵਿੱਚ ਮਿਲਾ ਲਿਆ। ਉਸਦੇ ਸਾਹਮਣੇ ਉਸਦੇ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਨਾਬਾਲਗ ਉਮਰੇ ਹੀ ਇੰਗਲੈਂਡ ਭੇਜ ਦਿੱਤਾ ਗਿਆ। ਉਸਦੇ ਭਵਿੱਖ ਬਾਰੇ ਉਸ ਨੂੰ ਕੋਈ ਖਵਾਹਿਸ਼ ਨਹੀਂ ਪੁੱਛੀ ਗਈ। ਮਹਾਰਾਜਾ ਦਲੀਪ ਸਿੰਘ ਭਾਵੇਂ ਕੁਝ ਗੱਲਾਂ ਅਤੇ ਹਾਲਾਤਾਂ ਤੋਂ ਹਾਰ ਗਿਆ, ਪਰ ਉਹ ਆਪਣੀ ਪਛਾਣ ਲਈ ਲੜਿਆ। ਮਹਾਰਾਜਾ ਦਲੀਪ ਸਿੰਘ ਦੀ ਮੌਤ ਪੈਰਿਸ ਫਰਾਂਸ ਦੇ ਇੱਕ ਹੋਟਲ ਚ ਜ਼ਿੰਦਗੀ ਨਾਲ ਲੜਦੇ ਹੋਏ ਹੋਈ। ਇਸ ਫਿਲਮ ਦੇ ਵਿੱਚ ਸਤਿੰਦਰ ਸਰਤਾਜ, ਅਮਾਂਡਾ ਰੂਟ, ਜੈਸਨ ਫਲੈਮਿੰਗ, ਅਤੁਲ ਸ਼ਰਮਾ ਤੇ ਰੂਪ ਮੈਗਿਨ ਇਹਨਾਂ ਨੇ ਕਿਰਦਾਰ ਨਿਭਾਏ। ਇਸ ਫਿਲਮ ਨੂੰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਗਿਆ। ਬਜਟ ਰਿਹਾ $5 ਮਿਲੀਅਨ ਦਾ ਤੇ ਬਹੁਤ ਸਾਰੇ ਪੁਰਸਕਾਰ ਨੇ ਜੋ ਇਸ ਫਿਲਮ ਨੂੰ ਮਿਲੇ।

2023 ਦੇ ਵਿੱਚ ਕਲੀਚੋਟਾ ਇੱਕ ਪੰਜਾਬੀ ਭਾਸ਼ਾ ਦੀ ਭਾਰਤੀ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਗਿਆ। ਇਸ ਫਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ। ਮੁੱਖ ਭੂਮਿਕਾ ਨਿਭਾਈ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਨੇ।

ਉਹਨਾਂ ਨੇ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ। ਉਹ ਇੱਕ ਗਾਇਕ, ਸੰਗੀਤਕਾਰ ਅਤੇ ਅਭਿਨੇਤਾ ਹਨ। ਸਰਤਾਜ ਦਾ ਕਹਿਣਾ ਹੈ ਕਿ ਉਹ ਸ਼ਾਇਰੀ, ਖਾਸ ਤੌਰ ਤੇ ਪੰਜਾਬੀ ਮੁਗਲ ਸ਼ੈਲੀ ਦੀ ਕਵਿਤਾ ਨੂੰ ਆਪਣੇ ਪਹਿਲੇ ਪਿਆਰ ਦੇ ਤੌਰ ਤੇ ਮੰਨਦੇ ਹਨ। ਸਰਤਾਜ ਦਾ ਕਹਿਣਾ ਹੈ ਕਿ ਉਹਨਾਂ ਦਾ ਦੂਜਾ ਪਿਆਰ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਹਨ। ਕਈ ਵਾਰਤਾਲਾਪਾਂ ਵਿੱਚ ਉਹਨਾਂ ਨੇ ਕੁਦਰਤ ਪ੍ਰਤੀ ਵੀ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ ਹੈ। ਇਸ ਲਈ ਉਹ ਆਪਣੇ ਪਿੰਡ ਵਿੱਚ ਇੱਕ ਫਾਰਮ ਹਾਊਸ ਨੂੰ ਲਗਾਤਾਰ ਵਧਾ ਰਹੇ ਹਨ। ਉਹਨਾਂ ਅਨੁਸਾਰ ਵਪਾਰਕ ਸਫਲਤਾ ਉਹਨਾਂ ਦਾ ਉਦੇਸ਼ ਨਹੀਂ ਹੈ। ਹਾਲਾਂਕਿ ਉਹ ਇਹ ਮੰਨਦੇ ਹਨ ਕਿ ਸੰਗੀਤ ਸਮਾਰੋਹਾਂ ਦੇ ਦੌਰਾਨ ਉਹਨਾਂ ਨੂੰ ਦਰਸ਼ਕਾਂ ਦੀਆਂ ਇੱਛਾਵਾਂ ਅੱਗੇ ਝੁਕਣਾ ਪੈਂਦਾ ਹੈ ਜੋ ਉਹਨਾਂ ਦੇ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹਨ।

ਜੇਕਰ ਡਾਕਟਰ ਸਤਿੰਦਰ ਸਰਤਾਜ ਜੀ ਦੇ ਗੀਤਾਂ ਦੇ ਸਫ਼ਰ ਵੱਲ ਝਾਤ ਮਾਰੀਏ ਤਾਂ 2010 ਦੇ ਵਿਚ ਸਰਤਾਜ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ। 2011 ਦੇ ਵਿਚ ਚੀਰੇ ਵਾਲਾ, 2012 ਦੇ ਵਿਚ ਲਫ਼ਜ਼ਾਂ ਦੇ ਹਾਣ ਦਾ ਤੇਰੇ

2020 ਦੇ ਵਿੱਚ ਇੱਕੋ ਮਿੱਕੇ ਫਿਲਮੀ ਐਲਬਮ ਜ਼ਫਰਨਾਮਾ ਸਿੰਗਲ ਗੀਤ ਤੇ ਕੁਛ ਬਦਲ ਗਿਆ ਹੈ। 2021 ਦੇ ਵਿੱਚ ਔਜ਼ਾਰ ਤਹਿਰੀਕ ਕਾਨੂੰਨ ਬਣਾਉਣੇ ਵਾਲੋਂ ਸੀ, ਪਾਕੀਜ਼ਗੀ ਪਲੈਨਟ ਪੰਜਾਬ ਪੂਰੀਆਂ ਤਰੱਕੀਆਂ ਨੇ, ਸ਼ਾਵਾ ਨੇ ਗਿਰਧਾਰੀ ਲਾਲ ਫਿਲਮੀ ਐਲਬਮ। 2022 ਦੇ ਵਿੱਚ ਕਮਾਲ ਹੋ ਗਿਆ, ਨਾਦਾਨ ਜਹੀ, ਦਿਲ ਗਾਉਂਦਾ, ਤਿਤਲੀ, ਜ਼ਰਾ ਫਾਸਲੇ ਤੇ, ਜਾਣ ਕੇ ਭੁਲੇਖੇ। 2023 ਦੇ ਵਿੱਚ ਸ਼ਾਇਰਾਨਾ ਸਰਤਾਜ, ਗੱਲਾਂ ਹੀ ਨੇ, ਪੈਰਾਡਾਈਮ ਆਫ ਪੋਇਟਰੀ, ਕਲੀ ਜੋਟਾ, ਪੈਰਿਸ ਦੀ ਜੁਗਨੀ, ਟਰੈਵਲ ਡਾਇਰੀਜ਼, ਸਫਰਾਂ ਦੇ ਸਿਰਨਾਵੇ ਜਿਸ ਵਿੱਚ ਮੁਸਾਫਿਰ, ਨਜ਼ਰੀਆ ਤੇ ਰਾਸਤੇ। 2024 ਦੇ ਵਿੱਚ ਸ਼ਾਇਰ ਫਿਲਮੀ ਐਲਬਮ, ਈਕੋਜ਼ ਆਫ ਲਵ ਬੁਲਬੁਲ ਤੇ 2025 ਦੇ ਵਿੱਚ ਆਪਣਾ ਅਰਸਤੂ ਫਿਲਮੀ ਐਲਬਮ।

ਡਾਕਟਰ ਸਤਿੰਦਰ ਸਰਤਾਜ ਆਪਣੀ ਸੂਫੀਆਨਾ ਅਤੇ ਦਿਲ ਨੂੰ ਛੂ ਲੈਣ ਵਾਲੀ ਸ਼ਾਇਰੀ ਲਈ ਜਾਣੇ ਜਾਂਦੇ ਹਨ। ਉਹਨਾਂ ਦੀ ਕਵਿਤਾ ਵਿੱਚ ਜ਼ਿੰਦਗੀ ਦੇ ਸਫ਼ਰ, ਪਿਆਰ, ਰੂਹਾਨੀਅਤ ਅਤੇ ਤਜਰਬਿਆਂ ਦੀ ਡੂੰਘੀ ਝਲਕ ਮਿਲਦੀ ਹੈ। ਉਹਨਾਂ ਦੀ ਸ਼ਾਇਰੀ ਕੁਝ ਇਸ ਤਰ੍ਹਾਂ: ਇਹ ਸਫ਼ਰਾਂ ਦੇ ਪੰਧ ਬੜੇ ਲੰਬੇ ਨੇ ਸਰਤਾਜ, ਇੱਥੇ ਪੈਰਾਂ ਦੇ ਛਾਲੇ ਹੀ ਰਾਹ ਦੱਸਦੇ ਨੇ, ਮੰਜ਼ਿਲਾਂ ਤਾਂ ਮਿਲਣਗੀਆਂ ਉਹਨਾਂ ਨੂੰ ਹੀ ਜੋ ਤੁਰਨਾ ਜਾਣਦੇ ਨੇ ਤੇ ਮੁਸਕੁਰਾਉਂਦੇ ਨੇ। ਸਤਿੰਦਰ ਸਰਤਾਜ ਕਹਿੰਦੇ ਨੇ, ਕਈ ਵਾਰ ਅਸੀਂ ਮੰਜ਼ਿਲਾਂ ਵੱਲ ਭੱਜਦੇ ਹਾਂ ਪਰ ਖੁਦ ਆਪਣੇ ਕਿਰਦਾਰ ਨੂੰ ਨਹੀਂ ਵੇਖਦੇ। ਇਹ ਹਮਦਰਦੀ, ਦਇਆ ਦਾ ਸਫ਼ਰ ਹੀ ਮਨੁੱਖਤਾ ਦੀ ਸਭ ਤੋਂ ਖੂਬਸੂਰਤ ਚੀਜ਼ ਹੈ। ਡਾਕਟਰ ਸਤਿੰਦਰ ਸਰਤਾਜ ਜਿਸ ਤਰ੍ਹਾਂ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ, ਕਵੀ ਤੇ ਅਦਾਕਾਰ ਨੇ, ਉਹਨਾਂ ਹੀ ਖੂਬਸੂਰਤ ਉਹਨਾਂ ਦਾ ਅੰਦਾਜ਼ੇ ਬਿਆਨ ਹੈ। ਉਹਨਾਂ ਦੇ ਲਫ਼ਜ਼ ਤੇ ਗੱਲ ਨੂੰ ਕਹਿਣ ਦਾ ਹੁਨਰ ਹਰ ਇੱਕ ਦਾ ਮਨ ਮੋਹ ਲੈਂਦਾ ਹੈ। ਜਿੰਨੀ ਹੀ ਸੋਹਣੀ ਉਹਨਾਂ ਦੀ ਲਿਖਣ ਕਲਾ ਹੈ, ਉਹਨਾਂ ਹੀ ਖੂਬਸੂਰਤ ਉਹਨਾਂ ਦਾ ਸੁਭਾਅ ਹੈ। ਕੋਈ ਦਰਿਆ ਏ ਮੁਹੱਬਤ ਨੂੰ ਸੁਨੇਹਾ ਦੇ ਦੇਵੇ, ਆਸ਼ਕੀ ਦੇ ਪਰਬਤਾਂ ਚੋਂ ਸਫ਼ਰ ਕਰਦੇ ਨੂੰ ਕਵੇ, ਉਹ ਕੋਈ ਜ਼ਰਖੇਜ਼ ਧਰਤੀ ਮੰਗਦਾ ਹੈ ਸਿਦਕ ਦੀ, ਖੁਦ ਆ ਨਹੀਂ ਸਕਦਾ ਤਾਂ ਮੂੰਹ ਦੇ ਮੀਂਹ ਨੂੰ ਹੀ ਆਖੇ ਵਰੀ। ਇਨਸ਼ਾ ਅੱਲਾ ਡਾਕਟਰ ਸਤਿੰਦਰ ਸਰਤਾਜ ਜੀ ਆਪਣੀ ਗਾਇਕੀ, ਸ਼ਾਇਰੀ ਤੇ ਅਦਾਕਾਰੀ ਦੇ ਨਾਲ ਇਸੇ ਤਰ੍ਹਾਂ ਹੀ ਬੁਲੰਦੀਆਂ ਨੂੰ ਛੂੰਦੇ ਰਹਿਣ। ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ। ਅਗਲੀ ਵਾਰ ਫੇਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਨਾਲ ਜੁੜਾਂਗੇ। ਵਾਚਕ ਸੰਪਾਦਨ ਮਨਦੀਪ ਕੌਰ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸਤਿ ਸ਼੍ਰੀ ਅਕਾਲ, ਰੱਬ ਰਾਖਾ।

ਤੁਸੀਂ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਸੀ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ। ਸਮਾਂ ਦੋਸਤੋ 1:53 ਹੋ ਚੁੱਕੇ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਦੇ ਅੰਤਰਗਤ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਰਣਜੀਤ ਬਾਵਾ ਤੇ ਨਿਮਰਤ ਖੈਰਾ ਦੀਆਂ ਆਵਾਜ਼ਾਂ ਦੇ ਵਿੱਚ।

0: ਓ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਓ ਭਾਈ, ਸਹੀ ਕਿਹਾ ਗਿਆਨ ਸਿਆ। ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨਹੀਂ ਚੱਲਦਾ ਤੇ ਸਮਝ ਨਹੀਂ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨਹੀਂ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ, ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ। 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ airfm.bti@gmail.com।
3: ਦੋਸਤੋ, ਸਮਾਂ 1:57 ਦਾ ਹੋ ਚੁੱਕਿਆ। ਸੁਣਦਿਆਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।

0: ਤੁਸੀਂ ਸੁਣ ਰਹੇ ਸੀ ਫਿਲਮ ਸੁਫਨਾ ਦੇ ਵਿੱਚੋਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਗੀਤ ਤੇ ਇਸ ਗੀਤ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸੰਪੂਰਨ ਕਰਨ ਲਈ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਰੱਬ ਰੱਖਾ। ਹਾਂਜੀ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਮੈਡਮ ਗੁਰਦੀਪ ਕੌਰ ਗਿੱਲ, FM ਬੈਂਡ 101.1 ਮੈਗਾਹਰਟਸ ਤੇ, ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋਇਆ ਹੈ 1:59 ਤੇ 52 ਸੈਕਿੰਡ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 2:15 ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।
1: Good afternoon, this is Akashvani and I am Abhishek Mukhopadhyay with the Midday News. The headlines. India lodges strong protest against Pakistan over Kashmir issue at UNSC, accuses Islamabad

ਹੁਣ ਤੁਸੀਂ ਸੁਣ ਰਹੇ ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ।

ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਸਮਾਂ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ 2:30 ਹੋ ਚੁੱਕੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਨੇ ਮੈਡਮ ਗੁਰਦੀਪ ਕੌਰ ਗਿੱਲ।

ਸਵਾਗਤ ਹੈ ਦੋਸਤੋ ਆਪ ਸਭ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ। ਮੈਂ ਗੁਰਦੀਪ ਗਿੱਲ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਾਲਸ ਕਰਕੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਫਿਲਮੀ ਜਾਂ ਫਿਰ ਨੌਨ ਫਿਲਮੀ ਗੀਤ ਸੁਣ ਸਕਦੇ ਹੋ। ਸੋ 0162-44-331 ਨੰਬਰ ਡਾਇਲ ਕਰ ਸਕਦੇ ਹੋ, ਲਾਈਨਾਂ ਖੁੱਲ੍ਹ ਚੁੱਕੀਆਂ ਅਤੇ ਤੁਸੀਂ ਫਟਾਫਟ ਡਾਇਲ ਕਰਨਾ ਅਤੇ ਆਪਣੀ ਪਸੰਦ ਦਾ ਪੰਜਾਬੀ ਫਿਲਮੀ ਜਾਂ ਫਿਰ ਨੌਨ ਫਿਲਮੀ ਗੀਤ ਸੁਣ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਮੇਰੀ ਪਸੰਦ ਦਾ ਸੁਣ ਲੈਂਦੇ ਹਾਂ ਜੀ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

ਤੁਸੀਂ ਸੁਣਿਆ ਸੀ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਗੀਤ ਫਿਲਮ ਸੁਪਰ ਸਿੰਘ ਦੇ ਵਿੱਚੋਂ। ਇਸ ਗੀਤ ਨੂੰ ਫਰਮਾਇਸ਼ ਕੀਤਾ ਹੈ ਜੀ ਸਾਨੂੰ ਖਤਾਂ ਦੇ ਜ਼ਰੀਏ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ। ਇਸੇ ਗੀਤ ਨੂੰ ਸੁਣਦੀ ਫਰਮਾਇਸ਼ ਸਾਡੇ ਕੋਲ ਆਈ ਸੀ ਜੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮੀਕਾ ਬਿਰਕ, ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਕਿੰਦਾ ਕੁੰਡਾ ਫਾਰਮ, ਸੁੱਖਾ। ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ ਕੋਠੇ ਢਾਬ ਵਾਲੇ ਤੋਂ, ਰਾਮ ਸਿੰਘ ਪਿੰਡ ਅਬਲੂ ਤੋਂ। ਪ੍ਰਗਟ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ ਸਾਨੂੰ ਇਹਨਾਂ ਦੇ ਨਾਲ ਹੀ। ਇਸੇ ਗੀਤ ਨੂੰ ਸੁਣਦੀ ਫਰਮਾਇਸ਼ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ, ਹਰਜਿੰਦਰ ਸ਼ਿੰਦਾ, ਜਸਵੀਰ ਰੇਖਾ, ਗਗਨ ਸੋਨੀ, ਸੀਤਾ ਔਰ ਗੀਤਾ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਨਾਲ ਹੀ ਯਾਦਵ ਮਹੱਲਾ ਸਨਾਵਦ ਮੱਧਿਆ ਪ੍ਰਦੇਸ਼ ਤੋਂ, ਦਲੀਪ ਮਾਲਾਕਰ, ਯੋਗੇਸ਼ ਮਾਲਾਕਰ, ਸੁਨੀਤਾ ਮਾਲਾਕਰ, ਮੁਸਕਾਨ ਮਾਲਾਕਰ ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ। ਸਮਾਂ 2:38 ਹੋ ਚੁੱਕੇ ਨੇ। ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ।

0: ਦੋਸਤੋ ਸਮਾਂ 2:42 ਦਾ ਹੋ ਚੁੱਕਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦੇ ਗੀਤ ਚਲਵਾ ਸਕਦੇ ਹੋ ਜੀ 0164-42-331 ਨੰਬਰ ਡਾਇਲ ਕਰਕੇ। ਕਿਸੇ ਤਕਨੀਕੀ ਵਜ੍ਹਾ ਕਰਕੇ ਅਸੀਂ ਹੁਣ ਤੱਕ ਤੁਹਾਡੀਆਂ ਕਾਲਸ ਹੈ ਜਿਹੜੀਆਂ ਮਚਿਓਰ ਨਹੀਂ ਕਰ ਪਾਏ, ਅਤੇ ਤੁਸੀਂ ਕੋਸ਼ਿਸ਼ ਕਰਦੇ ਰਹਿਣਾ ਜੀ 0164-42-331 ਨੰਬਰ 'ਤੇ। ਹੁਣ ਇੱਕ ਸਰੋਤਾ ਸਾਡੇ ਨਾਲ ਜੁੜਿਆ ਜੀ ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ
0: ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ
0: ਜੀ। ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਰਾਣੀ ਰਣਦੀਪ ਦਾ ਸੁਣਾ ਦਿਓ, ਪਾਸੇ ਵਿੱਚ ਦਿਲ ਰੱਖ ਕੇ, ਇਹਦੇ ਨਾਲ ਪਹਿਲੀ ਵਾਰ ਫੋਨ ਲੱਗਿਆ ਇਸ ਪ੍ਰੋਗਰਾਮ ਤੇ ਮੇਰਾ।
0: ਜੀ ਵਧਾਈਆਂ ਜੀ ਫਿਰ ਤਾਂ ਤੁਹਾਨੂੰ।
1: ਥੈਂਕ ਯੂ ਮੈਡਮ।
0: ਕਿੰਨੇ ਸਾਲਾਂ ਬਾਅਦ ਲਾਇਆ ਲੱਗਿਆ ਤੁਹਾਡਾ ਫੋਨ?
1: ਨਹੀਂ ਨਹੀਂ ਦੂਜੇ ਪ੍ਰੋਗਰਾਮ ਚ ਲੱਗਦਾ ਰਹਿੰਦਾ, ਇਸ ਪ੍ਰੋਗਰਾਮ ਚ ਪਹਿਲੀ ਵਾਰ ਲੱਗਦਾ। ਮੈਂ ਨਵਾਂ ਦੋਸਤ ਜੁੜਿਆ, 3 ਮਹੀਨਾ 3-4 ਮਹੀਨੇ ਹੋ ਗਿਆ ਸੁਣਦੇ ਪ੍ਰੋਗਰਾਮ।
0: ਵਧੀਆ ਲੱਗਦੇ ਆ ਪ੍ਰੋਗਰਾਮ?
1: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਲੱਗਦੇ।
0: ਚਲੋ ਬਹੁਤ ਸ਼ੁਕਰੀਆ ਜੀ, ਤੁਹਾਡਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ।
1: ਥੈਂਕ ਯੂ ਮੈਡਮ।

ਤੁਸੀਂ ਸੁਣ ਰਹੇ ਸੀ ਰਾਣੀ ਰਣਦੀਪ ਦੀ ਆਵਾਜ਼ ਦੇ ਵਿੱਚ ਗੀਤ, ਤੇ ਸਮਾਂ 2:45 ਦਾ ਹੋ ਚੁੱਕਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੇ ਵਿੱਚ 0164242341

0: 31 ਨੰਬਰ ਡਾਇਲ ਕਰਕੇ ਤੁਸੀਂ ਆਪਣੀ ਫਰਮਾਇਸ਼ ਦਾ ਕੋਈ ਵੀ ਗੀਤ ਸੁਣ ਸਕਦੇ ਹੋ। ਇੱਕ ਸਰੋਤਾ ਫੋਨ ਲਾਈਨ ਤੇ ਸਾਡਾ ਇੰਤਜ਼ਾਰ ਕਰ ਰਹੇ ਨੇ ਜੀ। ਹੈਲੋ,
1: ਹੈਲੋ,
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ?
1: ਪਿੰਡ ਗੀਦੇ ਤੋਂ ਬੋਲਦਾ ਜੀ, ਇੰਦਰਜੀਤ ਬੋਲਦਾ।
0: ਜੀ ਇੰਦਰਜੀਤ ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਰਭਜਨ ਮਾਨ ਦਾ ਸੁਣਾਓ ਜੀ, ਜੱਗ ਜਾਉਂਦਿਆਂ ਨੇ ਮੇਲੇ।
0: ਜੀ ਬਿਲਕੁਲ ਜੀ, ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ।
1: ਹਾਂਜੀ, 2 ਸਾਲ ਮੈਂ ਉਦੋਂ ਲੱਗਿਆ ਜੀ, ਮੇਰਾ ਫੋਨ
0: ਜੀ ਵਧਾਈਆਂ ਜੀ ਫਿਰ ਤਾਂ। ਪਹਿਲਾਂ ਕਿਸੇ
1: ਹਾਂਜੀ
0: ਪ੍ਰੋਗਰਾਮ
1: ਹਾਂਜੀ
0: ਦੇ ਵਿੱਚ ਲਾਉਂਦੇ ਸੀ?
1: ਹਾਂ, ਲਾਉਂਦਾ ਹੁੰਦਾ ਸੀ ਪਹਿਲਾਂ, ਬਹੁਤ ਲਾਉਂਦਾ ਸੀ ਮੈਂ, ਸਾਡਾ ਪਾਰ ਪਾਉਣਾ ਸੀ,
0: ਉਸ
1: ਖਾਤੇ
0: ਤੋਂ ਬਾਅਦ
1: ਪਾਉਣਾ ਹੁੰਦਾ ਸੀ।
0: ਫੋਨ ਲੱਗਣੋਂ ਹਟ ਗਿਆ ਕਿ ਲਾਉਣੋਂ ਹਟ ਗਏ?
1: ਨਹੀਂ, ਲੱਗੋ ਹੀ ਹਟ ਗਿਆ ਜੀ,
0: ਅੱਛਾ
1: ਪਤਾ ਨਹੀਂ ਕੀ ਹੋਇਆ, ਪਤਾ ਨਹੀਂ, ਲੱਗਦਾ ਹੀ ਨਹੀਂ, ਅੱਜ ਜਾ ਲੱਗਿਆ ਜੀ।
0: ਅੱਛਾ, ਚਲੋ ਕੋਈ ਗੱਲ ਨਹੀਂ ਜੀ, ਆ ਗਿਆ ਜੀ ਤੁਹਾਡੀ ਪਸੰਦ ਦਾ ਗੀਤ। ਇਸ ਖੁਸ਼ੀ 'ਚ ਆਪਾਂ ਗੀਤ ਸੁਣਦੇ ਆ, ਹੈ
1: ਹਾਂ ਜੀ, ਧੰਨਵਾਦ
0: ਜੀ, ਸ਼ੁਕਰੀਆ ਜੀ ਫੋਨ ਕਾਲ ਕਰਨ ਦੇ ਲਈ,
1: ਧੰਨਵਾਦ।

0: ਦੋਸਤੋ ਸਮਾਂ 2:51 ਹੋ ਚੁੱਕੇ ਨੇ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ, ਕਿੱਥੋਂ ਬੋਲਦੇ ਹੋ?
1: ਬਲਜੀਤ ਸਿੰਘ, ਪਿੰਡ ਬਾਜੀਤਪੁਰ ਭੋਮਾ ਭੈਣ ਜੀ।
0: ਅੱਛਾ, ਵਜੀਦਪੁਰ ਤੋਂ, ਇਹ ਕਿੱਥੇ ਜੇ ਹੈ?
1: ਇਹ ਰਾਜਸਥਾਨ ਦੇ ਬਾਰਡਰ ਤੇ ਹੈ ਜੀ,
0: ਜੰਮੂ ਬਾਰਡਰ ਤੇ,
1: ਫਾਜ਼ਿਲਕਾ ਜ਼ਿਲ੍ਹੇ ਦਾ ਆਖਰੀ ਪਿੰਡ।
0: ਜੀ ਜੀ, ਤੇ ਉਧਰ ਫਿਰ ਪਾਕਿਸਤਾਨ ਦੇ ਲੋਕ ਤੁਰਦੇ ਫਿਰਦੇ ਦਿਸਦੇ ਆ ਤੁਹਾਨੂੰ?
1: ਨਹੀਂ ਨਹੀਂ, ਰਾਜਸਥਾਨ ਦੇ ਬਾਰਡਰ,
0: ਰਾਜਸਥਾਨ ਦੇ ਬਾਰਡਰ ਤੇ। ਓਕੇ, ਪੰਜਾਬ ਤੋਂ ਹੈ?
1: ਹਾਂਜੀ
0: ਜੀ ਜੀ। ਤੇ ਪੰਜਾਬੀ ਪ੍ਰੋਗਰਾਮ ਫਿਰ ਇਹ ਬਠਿੰਡਾ ਦੇ ਸਾਰੇ ਸੁਣਦੇ ਹੋ?
1: ਬੱਲੇ ਬੱਲੇ ਜੀ, ਸਾਰੇ
0: ਜੀ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਸਵਰ ਲਤਾ ਦਾ ਗਾਣਾ ਜੀ, ਜੇ ਮੈਂ ਸਾਥੋਂ ਹਾਂ
0: ਜੀ। ਆ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਫੋਨ ਕਾਲ ਕਰਨ ਦੇ ਲਈ।
1: ਬਹੁਤ ਬਹੁਤ ਧੰਨ ਭੈਣ।

0: ਭੈਣ ਜੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ।
0: ਮੈਂ ਰਾਮ ਸਿੰਘ ਪਿੰਡ ਫੁੱਲੋ ਮੁੱਠੀ ਤੋਂ।
1: ਜੀ ਰਾਮ ਸਿੰਘ ਜੀ, ਸਵਾਗਤ ਹੈ ਤੁਹਾਡਾ।
0: ਸ਼ੁਕਰੀਆ ਜੀ, ਧੰਨਵਾਦ।
1: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
0: ਗੀਤ ਮੈਨੂੰ ਪਰਮਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਸੁਣਾ ਦਿਓ, ਪਰ
1: ਜੀ
0: ਗੀਤ ਤੁਹਾਡੀ ਪਸੰਦ ਦਾ ਹੋਣਾ ਚਾਹੀਦਾ ਕੋਈ।
1: ਜੀ ਬਿਲਕੁਲ ਜੀ, ਆ ਰਿਹਾ ਜੀ ਪਰਮਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਉੱਤੇ ਗੀਤ। ਸ਼ੁਕਰੀਆ ਫੋਨ ਕਾਲ ਕਰਨ ਦੇ ਲਈ।
0: ਠੀਕ ਹੈ ਭੈਣ ਜੀ, ਧੰਨਵਾਦ।

ਪਰਮਿੰਦਰ ਸੰਧੂ ਦੀ ਆਵਾਜ਼ ਵਾਲੇ ਇਸ ਗੀਤ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆ ਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰੱਖਾ।

ਤੁਸੀਂ ਸੁਣ ਰਹੇ ਸੀ ਫੋਨ ਕਾਲਸ 'ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਪੇਸ਼ ਕਰ ਰਹੇ ਸੀ ਗੁਰਦੀਪ ਗਿੱਲ। FM ਬੈਂਡ 101.1 ਮੈਗਾਹਰਟਸ 'ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਬਾਣੀ FM ਬਠਿੰਡਾ। 2:59 ਅਤੇ 52 ਸਕਿੰਟ ਹੋ ਰਹੇ ਨੇ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਹੀ ਸਹੇਲੀ, ਅਤੇ 4 ਵਜੇ ਸੁਣੋਗੇ ਆਜ ਕੇ ਮਹਿਮਾਨ ਵਿਵਿਧ ਭਾਰਤੀ ਮੁੰਬਈ ਤੋਂ।

ਹੁਣ ਤੁਸੀਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ 5:20 ਹੋਏ ਨੇ। ਹੁਣ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਸਰੋਤਿਓ। ਮੈਂ ਤੁਹਾਡੇ ਨਾਲ ਤੁਹਾਡਾ ਰੇਡੀਓ ਦੋਸਤ ਜਗਤਾਰ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ, ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ, ਵਿਸ਼ਾ ਦੁਨੀਆਂ ਦੇ ਕੌੜੇ ਯਥਾਰਥ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ।
1: ਸਾਹਾਂ ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਨਵਾਂ ਸਿਲਸਿਲਾ ਅੱਖਰ ਬੋਲਦੇ ਨੇ। ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਮਮਤਾ ਅਰੋੜਾ ਜੀ। ਦੋਸਤੋ, ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਇੱਕ ਨਵਾਂ ਵਿਸ਼ਾ, ਦੁਨੀਆਂ ਦੇ ਕੌੜੇ ਯਥਾਰਥ।

ਦੋਸਤੋ, ਆਦਮੀ ਨੂੰ ਅਹਿਸਾਸ ਕਿਹਾ ਜਾ ਸਕਦਾ ਹੈ, ਅਹਿਸਾਸ ਨੂੰ ਤਜਰਬਾ ਆਖਿਆ ਜਾ ਸਕਦਾ ਹੈ। ਜ਼ਿੰਦਗੀ ਇੱਕ ਤਜਰਬਾ ਹੁੰਦੀ ਹੈ। ਜ਼ਿੰਦਗੀ ਦਾ ਵਿਆਕਰਨ ਨਿਯਮਾਂ ਨੂੰ ਦੋਸਤੋ ਨਿਰਧਾਰਿਤ ਕਰਦਾ ਹੈ। ਆਦਰਸ਼ ਆਦਮੀ ਦੀ ਉਮਰ ਨੂੰ ਅਮੀਰ ਬਣਾਉਂਦੇ ਨੇ। ਵਿਚਾਰਧਾਰਾ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ ਦੋਸਤੋ। ਵਿਵੇਕ ਵਿਧਾਇਕ ਹੁੰਦਾ ਹੈ। ਇਸ ਤਰ੍ਹਾਂ ਆਪਣੀ ਇਸ ਦੁਨੀਆਂ ਦੇ ਵਿਸ਼ਾਲ ਪ੍ਰਕਰਨ ਪਾਠ ਬਣਦੇ ਰਹਿੰਦੇ ਨੇ ਦੋਸਤੋ। ਪਾਠ ਨੂੰ ਪੁਸਤਕ ਸੰਭਾਲਦੀ ਹੈ। ਸੁੱਗੜ ਸਿਆਣੇ ਪਲਾਂ ਦੀ ਪਹਿਚਾਣ ਕਰਨ ਵਾਲੀ ਵਿਦਿਆ ਨੂੰ ਅਹਿਸਾਸ ਆਖਿਆ ਜਾ ਸਕਦਾ ਹੈ। ਦੋਸਤੋ, ਜੇਕਰ ਵੇਖਿਆ ਜਾਵੇ ਤਾਂ ਜਦੋਂ ਸੰਸਾਰ ਦੇ ਹਜ਼ਾਰਾਂ ਰੂਪ ਦਿਸਣ ਲੱਗ ਪੈਂਦੇ ਨੇ, ਤਦ ਸੰਸਾਰ ਸਾਗਰ ਵਿਚਲੀਆਂ ਹੋਣੀਆਂ ਅਤੇ ਅਣਹੋਣੀਆਂ ਦੇ ਲੇਖੇ ਦ੍ਰਿਸ਼ਟਾਂਤ ਬਣਦੇ ਰਹਿੰਦੇ ਨੇ। ਦ੍ਰਿਸ਼ਟਾਂਤ ਦੇ ਨਿਰਣਾਇਕ ਤੱਤ ਦ੍ਰਿਸ਼ਟੀਕੋਣ ਨੂੰ ਪੈਦਾ ਕਰਦੇ ਨੇ।

ਦੋਸਤੋ, ਅੱਜ ਅਸੀਂ ਜਦੋਂ ਵਰਤਮਾਨ ਸਮੇਂ ਦੇ ਮਾਨਵਵਾਦੀ ਦ੍ਰਿਸ਼ਟੀਕੋਣ ਨਾਲ ਵਿਸ਼ਲੇਸ਼ਣ ਕਰਨ ਬੈਠਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਏ ਕਿ ਆ ਜਿੰਨੀਆਂ ਵੀ ਔਕੜਾਂ ਨੇ ਇਹਨਾਂ ਨੂੰ ਸਮਾਜ ਨੇ ਆਪ ਪੈਦਾ ਕੀਤਾ ਏ। ਔਕੜਾਂ ਵਿਚਲੇ ਉਲਝਾ ਬੇਲੋੜੇ ਨੇ। ਆਦਮੀ ਦੀ ਉਮਰ ਨੂੰ ਬੇਸੂਦ ਬਣਾਉਣ ਵਾਲੀ ਆਰਥਿਕ ਅਰਾਜਕਤਾ ਬੇਅਰਥ ਵਿਉਂਤ ਦਾ ਸਿੱਟਾ ਏ। ਆਦਮੀ ਨੂੰ ਸਿਆਸਤ, ਸਾਮਤਵਾਦ, ਪੂੰਜੀਵਾਦ ਅਤੇ ਵਪਾਰ ਪਥਰੀਲਾ ਬਣਾ ਰਿਹਾ ਏ। ਜ਼ਿੰਦਗੀ ਨੂੰ ਜਿਹੜੇ ਹਨੇਰੇ ਘੇਰ ਰਹੇ ਨੇ ਉਹਨਾਂ ਦਾ ਆਦਮੀ ਖੁਦ ਸਿਰਜਕ ਹੈ। ਦੋਸਤੋ, ਇਸ ਪ੍ਰਕਾਰ ਦੀ ਚੇਤਨਸ਼ੀਲ ਧਾਰਾ ਨੂੰ ਮਿਟਾਇਆ ਜਾ ਰਿਹਾ ਏ।

ਕਲਾ ਭਾਵਨਾ ਇੱਛਾ ਉਮੰਗ ਉਦੇਸ਼ ਅਤੇ ਮਕਸਦ ਤੋਂ ਆਦਮੀ ਪਿੱਛਾ ਹਟ ਰਿਹਾ ਏ। ਸੰਕਲਪ ਸਮਾਪਤ ਹੋ ਰਹੇ ਨੇ, ਸਿਧਾਂਤ ਮਿਟ ਰਹੇ ਨੇ, ਮੁੱਲਾਂ ਨੂੰ ਮਿਟਾਇਆ ਜਾ ਰਿਹਾ ਏ, ਸਿੱਖਿਆ ਖਤਮ ਹੋ ਰਹੀ ਹੈ। ਦੋਸਤੋ, ਇਸ ਪ੍ਰਕਾਰ ਦੇ ਹਾਲਾਤ ਹਲੀਮੀ ਵਾਲੇ ਨੇ। ਖਤਰਨਾਕ ਖਬਰਾਂ ਸਮੇਂ ਨੂੰ ਬੀਆਬਾਨ ਬਣਾ ਰਹੀਆਂ ਨੇ। ਕਤਲ, ਜ਼ੁਲਮ, ਚੋਰੀਆਂ, ਡਾਕੇ, ਖੋਹਾਂ, ਵੈਰ ਵਿਰੋਧ, ਘ੍ਰਿਣਾ, ਮਾਰਕਾਟ ਅਤੇ ਅਵਿਸ਼ਵਾਸ ਨੇ ਆਦਮੀ ਨੂੰ ਅੰਨਾ ਕੀਤਾ ਹੋਇਆ ਏ। ਸਾਡੀ ਇਸ ਧਰਤੀ ਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਦੋਸਤੋ। ਧਰਤੀ ਉਤਲੇ ਵਸੀਲੇ ਆਮ ਨੇ, ਧਰਤੀ ਖੁਸ਼ਹਾਲ ਤੇ

ਭਰਪੂਰ ਹੈ। ਹਰ ਇੱਕ ਵਿਅਕਤੀ ਸੁਖੀ ਰਹਿ ਸਕਦਾ ਏ। ਦੋਸਤੋ, ਔਕੜਾਂ ਤਾਂ ਵੰਡ ਕਾਰਨ ਨੇ, ਮੁਸ਼ਕਿਲਾਂ ਤੇ ਮੁਸੀਬਤਾਂ ਮਨੁੱਖ ਨੇ ਆਪ ਪੈਦਾ ਕੀਤੀਆਂ ਨੇ।

ਤਕਲੀਫ ਆਕਾਸ਼ ਤੋਂ ਉਤਰ ਕੇ ਨਹੀਂ ਆਈ। ਰੋਦਨ ਤੇ ਵਿਰਲਾਪ ਬਿਮਾਰੀ ਮਾਨਸਿਕਤਾ ਦੀ ਦੇਣ ਹੈ। ਨਰਕ ਨੂੰ ਦੋਸਤੋ ਅਸੀਂ ਆਪ ਪੈਦਾ ਕੀਤਾ ਏ। ਜ਼ਿੰਦਗੀ ਦੀ ਹੁਸੀਨ ਕਾਇਆ ਮਟਮੈਲੀ ਕਿਉਂ ਹੈ? ਪ੍ਰੀਤ ਦੇ ਬੋਧ ਮਿਟਦੇ ਕਿਉਂ ਜਾ ਰਹੇ ਨੇ? ਮੋਹ ਪਿਆਰੇ ਕਿਉਂ ਖਤਮ ਹੋ ਰਿਹਾ ਏ? ਇਸ਼ਕ ਦੇ ਅਰਥ ਖਤਮ ਹੋ ਰਹੇ ਨੇ। ਆਸ ਸਾਡੀ ਉਮਰ ਚੋਂ ਬੇਦਖਲ ਹੋ ਰਹੀ ਹੈ। ਦੋਸਤੋ, ਸਬੱਬ ਅਤੇ ਸਹੂਲੀਅਤ ਵਾਲੀਆਂ ਵਣਗੀਆਂ ਤੇ ਬੰਦਿਸ਼ ਕਿਉਂ ਹੈ? ਸਰੋਤਿਓ, ਮਨੁੱਖ ਨੇ ਆਪਣੇ ਆਪ ਨੂੰ ਫੈਸ਼ਨ ਬਣਾ ਲਿਆ ਏ। ਫੈਸ਼ਨਬਾਜ਼ ਨੇ ਮੂਲ ਤੱਤਾਂ ਦਾ ਸਤਿਆਨਾਸ਼ ਕੀਤਾ ਹੋਇਆ ਏ। ਮਨੁੱਖ ਨੂੰ ਮੂਲ ਤੱਤ ਸੰਭਾਲਦੇ ਨੇ। ਮੂਲ ਤੱਤ ਹੀ ਮਨੁੱਖ ਨੂੰ ਸੁਰੱਖਿਆ ਬਖਸ਼ਦੇ ਨੇ। ਮੂਲ ਤੱਤ ਹੀ ਸ਼ੁਭ ਕਾਰਜ ਕਰਨ ਦੀ ਪ੍ਰੇਰਣਾ ਹੁੰਦੇ ਨੇ। ਮੂਲ ਤੱਤਾਂ ਨੂੰ ਕੁਦਰਤੀ ਵਰਦਾਨ ਕਿਹਾ ਜਾ ਸਕਦਾ ਏ। ਦੋਸਤੋ,

0: ਮਨੁੱਖ ਕੁਦਰਤ ਹੁੰਦਾ ਏ, ਮਨੁੱਖ ਕਰਾਮਾਤ ਹੁੰਦਾ ਏ, ਮਨੁੱਖ ਵਿਲੱਖਣ ਵਿਉਂਤ ਹੁੰਦਾ ਏ, ਮਨੁੱਖ ਕਲਾ ਏ, ਮਨੁੱਖ ਭਾਵਨਾ ਏ। ਭਾਵਨਾਹੀਨ ਮਨੁੱਖ ਨੂੰ ਤੰਗ ਕਿਸਮ ਦੇ ਨਜ਼ਰੀਏ ਘੇਰਦੇ ਰਹਿੰਦੇ ਨੇ। ਸੰਵੇਦਨਸ਼ੀਲ ਸੁਹਿਰਦਤਾ ਦੁਆਰਾ ਅਹਿਸਾਸ ਉਤਪੰਨ ਹੁੰਦੇ ਰਹਿੰਦੇ ਨੇ। ਵਰਤਮਾਨ ਵਿਵਹਾਰ ਚੋਂ ਸੰਵੇਦਨਾ ਮਨਫੀ ਹੋ ਰਹੀ ਹੈ। ਮਨਫੀ ਕਿਸਮ ਦੇ ਮਨਸੂਬੇ ਕੇਵਲ ਤੇ ਕੇਵਲ ਭੌਤਿਕਵਾਦ ਨੂੰ ਹੀ ਮਾਨਤਾ ਦੇ ਰਹੇ ਨੇ।
1: ਜਦੋਂ

ਦੋਸਤੋ, ਭੌਤਿਕਤਾ ਦੀ ਜ਼ਰੂਰਤ ਨੂੰ ਜਦੋਂ ਅਸੀਂ ਜਜ਼ਬਾਤੀ ਨਹੀਂ ਬਣਾਉਂਦੇ ਤਦ ਜ਼ਰੂਰਤ ਬੋਝਲ ਦਾ ਰੂਪ ਧਾਰ ਲੈਂਦੀ ਹੈ। ਬੋਝਲ ਵਿਵਹਾਰ ਸੂਖਮ ਨਹੀਂ ਹੁੰਦਾ। ਦੋਸਤੋ, ਜ਼ਰੂਰਤਾਂ ਨੂੰ ਜਹਾਨ ਕਿਹਾ ਜਾ ਸਕਦਾ ਏ। ਜ਼ਰੂਰਤਾਂ ਦੀ ਪੂਰਤੀ ਲਈ ਮਨੁੱਖ ਮਕਸਦ ਹੁੰਦਾ ਏ ਤੇ ਮਕਸਦ ਦੇ ਅਮੂਰਤ ਲੱਛਣ ਕਾਵਮਈ ਹੁੰਦੇ ਨੇ। ਸਰੋਤਿਓ, ਮੂਰਤੀਆਂ ਦੀ ਰੂਪ ਰੇਖਾ ਆਕਰਸ਼ਕ ਹੁੰਦੀ ਹੈ। ਆਕਰਸ਼ਣ ਨੂੰ ਆਨੰਦ ਕਿਹਾ ਜਾ ਸਕਦਾ ਏ। ਅਹਿਸਾਸ ਚ ਆਨੰਦ ਹੁੰਦਾ ਏ, ਅਰਥ ਹੁੰਦਾ ਏ। ਅਹਿਸਾਸ ਚ ਸਪਸ਼ਟਤਾ

ਦੋਸਤੋ, ਵਰਤਮਾਨ ਵਿਦਿਆ ਪ੍ਰਣਾਲੀਆਂ ਵਿਦਿਆਰਥੀਆਂ ਨੂੰ ਸੁਚੇਤ ਨਹੀਂ ਬਣਾ ਰਹੀਆਂ। ਰਵਾਇਤੀ ਪ੍ਰਬੰਧ ਪ੍ਰਬੁੱਧ ਨਹੀਂ ਨੇ। ਰਵਾਇਤ ਨੂੰ ਵਿਵੇਕਮਈ ਬਣਾਉਣ ਲਈ ਮਾਨਸਿਕ ਮੰਥਨ, ਵਿਚਾਰਸ਼ੀਲ ਚੇਤਨਾ, ਉਜਾਗਰ ਭਾਵਨਾ, ਸਪਸ਼ਟ ਵਿਉਂਤ ਅਤੇ ਉਸਾਰੂ ਵਿਧੀ ਵਿਧਾਨ ਦੀ ਜ਼ਰੂਰਤ ਹੁੰਦੀ ਹੈ। ਦੋਸਤੋ, ਅਹਿਸਾਸ ਦਾ ਸਪਰਸ਼ ਕੋਮਲਤਾ ਨੂੰ ਪੈਦਾ ਕਰਦਾ ਏ। ਪਦਾਰਥ ਵਸਤੂ ਹੁੰਦਾ ਏ ਤੇ ਵਸਤੂ ਦੀ ਵਿਆਖਿਆ ਦੱਸਦੀ ਹੈ ਕਿ ਆਦਮੀ ਨੂੰ ਵਸਤੂ ਗੁਲਾਮ ਬਣਾ ਲੈਂਦੀ ਹੈ। ਸਰੋਤਿਓ, ਗੁਲਾਮੀ ਚ ਗਫਲਤ ਹੁੰਦੀ ਹੈ, ਗੁਲਾਮੀ ਚ ਗਲਤੀਆਂ ਹੁੰਦੀਆਂ ਨੇ, ਗੁਲਾਮੀ ਚ ਕੁੜੱਤਣ ਹੁੰਦੀ ਹੈ ਤੇ ਗੁਲਾਮੀ ਚ ਬਦ ਇਖਲਾਕੀ ਹੁੰਦੀ ਹੈ। ਗੁਲਾਮੀ ਗੁਮਰਾਹ ਨੂੰ ਪੈਦਾ ਕਰਦੀ ਹੈ। ਜ਼ਾਲਮ ਵਿਵਸਥਾ ਨੇ ਗੁਲਾਮੀਆਂ ਪੈਦਾ ਕੀਤੀਆਂ ਹੋਈਆਂ ਨੇ। ਦੋਸਤੋ, ਜ਼ਾਲਮ ਆਰਥਿਕਤਾ ਨੇ ਸਮਾਜ ਨੂੰ ਉਖੇੜ ਰੱਖਿਆ ਏ। ਇਹਨਾਂ ਕਾਰਨਾਂ ਕਰਕੇ ਵਰਤਮਾਨ ਨੂੰ ਵਰਦਾਨ ਵਜੋਂ ਅਪਣਾਇਆ ਨਹੀਂ ਜਾ ਰਿਹਾ।

ਚੇਤ ਸੰਵੇਦਨਸ਼ੀਲ ਅਤੇ ਸੋਹਿਰਦਿਤ ਹੋਣ ਲਈ ਯਤਨ ਕਰਦੇ ਰਹੋ। ਦੋਸਤੋ, ਸਦੀਆਂ ਤੋਂ ਸਮੇਂ ਦੇ ਜੀਵੰਤ ਕਥਾਨਕ ਕਲਾਸ਼ੀਲ ਪ੍ਰਕਰਨ ਨੂੰ ਪੈਦਾ ਕਰਦੇ ਆ ਰਹੇ ਨੇ। ਕਲਾਤਮਿਕ ਗਤੀਵਿਧੀਆਂ ਦੀ ਸੁੰਦਰਤਾ ਸਮੇਂ ਲਈ ਸ਼ਿੰਗਾਰ ਬਣਦੀ ਰਹਿੰਦੀ ਹੈ। ਸੁੰਦਰਤਾ ਨੂੰ ਧਰਮ, ਗਿਆਨ, ਵਿਗਿਆਨ ਅਤੇ ਵਿਵਹਾਰ ਤੋਂ ਮਹਾਨ ਕਿਹਾ ਜਾ ਸਕਦਾ ਹੈ। ਦੋਸਤੋ, ਸੁੰਦਰਤਾ ਕਰਾਮਾਤੀ ਹੁੰਦੀ ਹੈ, ਸੁੰਦਰਤਾ ਸਹਿਜ ਹੁੰਦੀ ਹੈ, ਸੁੰਦਰਤਾ ਸਾਰਥਿਕ ਹੁੰਦੀ ਹੈ, ਸੁੰਦਰਤਾ ਸਾਤਵਿਕ ਹੁੰਦੀ ਹੈ, ਸੁੰਦਰਤਾ ਸਦੀਵੀ ਹੁੰਦੀ ਹੈ। ਸਰੂਤਿਓ ਜੀਵਨ ਨੂੰ ਉਦੇਸ਼ ਆਖਿਆ ਜਾ ਸਕਦਾ ਹੈ। ਜੀਵਨ ਨੂੰ ਹਿਕਮਤ ਤੇ ਹੁਨਰ ਕਿਹਾ ਜਾ ਸਕਦਾ ਹੈ। ਜੀਵਨ ਨੂੰ ਹਕੀਕਤ ਕਿਹਾ ਜਾ ਸਕਦਾ ਹੈ। ਜੀਵਨ ਨੂੰ ਪੰਥ ਤੇ ਪਾਠ ਕਿਹਾ ਜਾ ਸਕਦਾ ਹੈ। ਜੀਵਨ ਨੂੰ ਸੰਕਲਪ ਕਿਹਾ ਜਾ ਸਕਦਾ ਹੈ।

ਸਰੋਤਿਓ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨਾਲ। ਦੋਸਤੋ ਤੁਸੀਂ ਸੁਣ ਰਹੇ ਹੋ ਨਵਾਂ ਸਿਲਸਿਲਾ ਅੱਖਰ ਬੋਲਦੇ ਨੇ। ਸਰੋਤਿਓ ਸੰਕਲਪ ਨੂੰ ਇਬਾਦਤ ਵਾਂਗ ਅੰਗੀਕਾਰ ਕਰਨ ਵਾਲਾ ਵਿਸ਼ਵਾਸ ਵਿਧਾਇਕ ਹੁੰਦਾ ਏ ਤੇ ਵਿਧਾਇਕ ਭਾਵਨਾ ਸਿਰਜਕ ਬਣੀ ਰਹਿੰਦੀ ਹੈ। ਸਿਰਜਨਾਤਮਕਤਾ ਨੂੰ ਮੂਲ ਮੰਤਰ ਵਾਂਗ ਅੰਗੀਕਾਰ ਕਰਨ ਵਾਲਾ ਵਿਵਹਾਰ ਵਿਧਾਇਕ ਹੁੰਦਾ ਏ। ਵਿਅਕਤੀ ਨਿਰਣਾ ਕਰਦਾ ਏ, ਵਿਅਕਤੀ ਵਿਕਾਸ ਕਰਦਾ ਏ, ਵਿਅਕਤੀ ਯਤਨ ਕਰਦਾ ਏ, ਵਿਅਕਤੀ ਪੁਰਸ਼ਾਰਥ ਅਤੇ ਪ੍ਰਾਪਤੀ ਹੁੰਦਾ ਏ, ਵਿਅਕਤੀ ਉਦਾਹਰਣ ਤੇ ਉਪਦੇਸ਼ ਹੁੰਦਾ ਏ।

ਦੀ ਰਚਨਾ ਖੇਤਰ ਲਈ ਕੋਸ਼ਿਸ਼ ਕਰਦਾ ਹੋਇਆ ਚੇਤਨ ਨੂੰ ਅਪਣਾਉਂਦਾ ਰਹਿੰਦਾ ਏ। ਇਸ ਦਾ ਅਰਥ ਇਹ ਬਣਦਾ ਏ ਕਿ ਚੇਤਨਾ ਦੁਆਰਾ ਸਪਸ਼ਟਤਾ, ਸੁਭਾਵਿਕਤਾ ਅਤੇ ਸੁਚੱਜ ਦੀ ਪਹਿਚਾਣ ਅਤੇ ਪਰਖ ਹੁੰਦੀ ਰਹਿੰਦੀ ਹੈ। ਸਪਸ਼ਟਤਾ ਅਤੇ ਸੁਭਾਵਿਕਤਾ ਨੂੰ ਅਣਡਿੱਠ ਕਰਨ ਵਾਲੇ ਖਿਆਲ ਜੀਵਨ ਪੰਧ ਲਈ ਖਤਰਨਾਕ ਬਣੇ ਰਹਿੰਦੇ ਨੇ। ਮਨੁੱਖ ਦੀ ਮਾਨਸਿਕਤਾ ਜਦ ਅਨੁਭੂਤੀ, ਅਧਿਐਨ ਅਤੇ ਅਨੁਭਵ ਤੋਂ ਸੱਖਣੀ ਸੀ, ਤਦ ਕੁਦਰਤੀ ਕ੍ਰਿਸ਼ਮੇ ਉਸ ਲਈ ਭੁਲੇਖਾ ਸਨ। ਦੋਸਤੋ, ਗਿਆਨ ਤੇ ਤਰਕ ਬਿਨਾਂ ਹੋਣੀਆਂ ਅਤੇ ਅਣਹੋਣੀਆਂ ਦੇ ਰੂਪ ਰੰਗ ਡਰਾਉਣੇ ਬਣੇ ਰਹਿੰਦੇ ਨੇ। ਕਿਸਮਤੀ ਗੱਲਾਂ ਦੇ ਉਲਝਾ ਆਦਮੀ ਨੂੰ ਕੁਰਾਹੇ ਪਾਉਂਦੇ ਰਹਿੰਦੇ ਨੇ। ਧਾਰਮਿਕ ਅਡੰਬਰ ਹਨੇਰੇ ਫੈਲਾਉਂਦੇ ਰਹਿੰਦੇ ਨੇ। ਪੁਰੋਹਿਤਵਾਦੀ ਪਰੰਪਰਾ ਵਪਾਰਿਕ ਹੁੰਦੀ ਹੈ।

ਦੋਸਤੋ, ਸਮਾਜਿਕ ਰੋ ਰੀਤਾਂ ਮਨੁੱਖ ਨੂੰ ਬੇਦਖਲ ਕਰਦੀਆਂ ਰਹਿੰਦੀਆਂ ਨੇ। ਬੇਦਖਲ ਹੋਇਆ ਮਨੁੱਖ ਦਲੀਲ ਤੋਂ ਮੁਨਕਰ ਹੋ ਬੈਠਦਾ ਏ। ਦਲੀਲ ਚ ਸੁਝਾਅ ਤੇ ਸਿਆਣਪ ਹੁੰਦੀ ਹੈ। ਸਿਆਣਪ ਦੇ ਸੁਚੱਜ ਦੁਆਰਾ ਜੀਵਨ ਧਾਰਾ ਦੇ ਵਹਿਣ ਲਹਿਰਾਉਂਦੇ ਰਹਿੰਦੇ ਨੇ। ਜ਼ਿੰਦਗੀ ਲਈ ਬੌਧਿਕਤਾ ਦੀ ਜ਼ਰੂਰਤ ਹੁੰਦੀ ਹੈ ਦੋਸਤੋ। ਬੌਧਿਕਤਾ ਦੇ ਵਿਕਾਸ ਦਾ ਪੰਥ ਸਥੂਲ ਨੂੰ ਸੂਖਮ ਦ੍ਰਿਸ਼ਟੀ ਵੱਲ ਲੈ ਜਾਣ ਲੱਗ ਪੈਂਦਾ ਏ। ਦੋਸਤੋ, ਸਥੂਲ ਧਾਰਨਾਵਾਂ ਮਾਨਸਿਕਤਾ ਨੂੰ ਬੋਝਲ ਬਣਾਈ ਰੱਖਦੀਆਂ ਨੇ। ਗਿਆਨ ਅਤੇ ਵਿਗਿਆਨ ਦੀ ਵਿਦਿਆ ਜਾਣਕਾਰੀਆਂ ਨੂੰ ਪੈਦਾ ਕਰਦੀ ਰਹਿੰਦੀ ਹੈ। ਜਾਣਕਾਰੀਆਂ ਆਦਮੀ ਨੂੰ ਸੁਚੇਤ ਬਣਾਉਂਦੀਆਂ ਰਹਿੰਦੀਆਂ ਨੇ। ਦੋਸਤੋ, ਜਾਣਕਾਰੀਆਂ ਜ਼ਿੰਦਗੀ ਦੇ ਸਰੂਪ ਨੂੰ ਸਲਾਮਤ ਰੱਖਦੀਆਂ ਨੇ। ਜਾਣਕਾਰੀਆਂ ਸੁਖਦ ਹੁੰਦੀਆਂ ਨੇ, ਜਾਣਕਾਰੀਆਂ ਉਲਝਾਉਂਦੀਆਂ ਨਹੀਂ। ਜਾਣਕਾਰੀਆਂ ਸਪਸ਼ਟ ਹੁੰਦੀਆਂ ਨੇ, ਪੁਰਾਣਿਕ ਪੰਧ ਅਸਪਸ਼ਟ ਹੁੰਦੇ ਨੇ। ਦੋਸਤੋ, ਕੁਦਰਤੀ ਕ੍ਰਿਸ਼ਮੇ ਕਲਾਤਮਕ ਹੁੰਦੇ ਨੇ। ਇਹਨਾਂ ਕ੍ਰਿਸ਼ਮਿਆਂ ਦੇ ਕਲਾਤਮਕ ਪ੍ਰਕਰਨ ਪੁਰਸ਼ ਨੂੰ ਇੱਕ ਪੁਸਤਕ ਬਣਾਉਣ ਲੱਗ ਪੈਂਦੇ ਨੇ। ਸਮੇਂ, ਸਮਾਜ, ਘਟਨਾਵਾਂ, ਹੋਣੀਆਂ ਅਣਹੋਣੀਆਂ, ਕੁਚੱਜ ਅਤੇ ਸੁਚੱਜ ਦੀਆਂ ਕਾਰਗੁਜ਼ਾਰੀਆਂ ਤੋਂ ਨਾ ਵਾਕਫ ਆਦਮੀ ਕਿਸਮਤੀ ਬਣ ਬੈਠਦਾ ਏ।

ਕਿਸਮਤ ਕਾਰਨ ਆ ਪਾਪ ਪੁੰਨ ਨਰਕ ਸਵਰਗ ਮੁਕਤੀ ਦੁੱਖ ਸੁੱਖ ਮੋਕਸ਼ ਤੇ ਸ਼ਕਤੀ ਦੇ ਸਿਲਸਿਲੇ ਅਣਜਾਣ ਸੋਚ ਦਾ ਸੂਚਕ ਹੁੰਦੇ ਨੇ। ਦੋਸਤੋ, ਤੀਰਥਾਂ ਦੇ ਕਰਮ ਅਵਿਸ਼ਵਾਸ ਚ ਵਾਧਾ ਕਰਦੇ ਨੇ। ਜਪ ਤਪ ਤਪੱਸਿਆ ਹਵਨ ਅਤੇ ਹੋਮ ਫਾਲਤੂ ਕਿਸਮ ਦੇ ਸਰੋਕਾਰ ਹੁੰਦੇ ਨੇ। ਸਪਸ਼ਟਤਾ ਤੋਂ ਮੁਨਕਰ ਹੋਇਆ ਮਨੁੱਖ ਧਰਮ ਦੇ ਅਸਪਸ਼ਟ ਕਾਰਜ ਦਾ ਗੁਲਾਮ ਬਣ ਬੈਠਦਾ ਏ। ਪੁਰਾਣਿਕ ਪਰਿਪਾਟੀਆਂ ਗੈਰ ਕੁਦਰਤੀ ਹੁੰਦੀਆਂ ਨੇ। ਦੋਸਤੋ, ਪੁਰਾਣਿਕ ਪਰਿਪਾਟੀਆਂ ਵਿਧਾਇਕ ਨਹੀਂ ਹੁੰਦੀਆਂ। ਆ ਇਸ਼ਨਾਨ, ਧਿਆਨ, ਤਿਆਗ ਅਤੇ ਅਨੁਸ਼ਠਾਨ ਵਾਲੀਆਂ ਗੱਲਾਂ ਅਸਾਰਹੀਨ ਹੁੰਦੀਆਂ ਨੇ। ਇਹਨਾਂ ਦੇ ਜਜ਼ਬਾਤੀ ਰੰਗ ਰੂਪ ਆਦਮੀ ਨੂੰ ਉਧੇੜ ਬੁਣ ਚ ਪਾਈ ਰੱਖਦੇ ਨੇ। ਪੁਰੋਹਿਤ ਵਰਗ ਦਾ ਵਪਾਰਿਕ ਵਰਤਾਰਾ ਵਿਅਕਤੀ ਨੂੰ ਪ੍ਰਗਤੀਸ਼ੀਲ ਬਣ ਕੇ ਜਿਉਣ ਵਾਲੀ ਵਿਧੀ ਤੋਂ ਦੂਰ ਲੈ ਜਾਣ ਲੱਗ ਪੈਂਦਾ ਏ।

ਦੋਸਤੋ, ਤੁਸੀਂ ਟਿਊਨ ਕੀਤਾ ਏ 101.1 ਮੈਗਾਹਰਟਜ਼ ਆਕਾਸ਼ਵਾਣੀ FM ਬਠਿੰਡਾ ਤੇ ਤੁਸੀਂ ਸੁਣ ਰਹੇ ਹੋ ਅੱਖਰ ਬੋਲਦੇ ਨੇ। ਸਰੋਤਿਓ, ਪ੍ਰਗਤੀਸ਼ੀਲ ਭਾਵਨਾ ਪ੍ਰਾਕ੍ਰਿਤਿਕ ਹੁੰਦੀ ਹੈ। ਪ੍ਰਗਤੀਸ਼ੀਲ ਚੇਤਨਾ ਸ਼ਕਤੀਸ਼ਾਲੀ ਹੁੰਦੀ ਹੈ। ਪ੍ਰਗਤੀਸ਼ੀਲ ਪੁਰਸ਼ ਆਪਣੇ ਆਪ ਨੂੰ ਸਮਝਦਾ ਰਹਿੰਦਾ ਏ। ਪ੍ਰਗਤੀਸ਼ੀਲ ਪੁਰਸ਼ ਸੁਤੰਤਰ ਹੁੰਦਾ ਏ। ਪ੍ਰਗਤੀਸ਼ੀਲਤਾ ਸਰਵੋਤਮ ਹੁੰਦੀ ਹੈ। ਦੋਸਤੋ, ਪਰੰਪਰਾ ਨੂੰ ਰੂੜੀਵਾਦੀ ਸਿਲਸਿਲਾ ਕਿਹਾ ਜਾ ਸਕਦਾ ਏ। ਪਰੰਪਰਾ ਚ ਦੰਭ ਹੁੰਦਾ ਏ। ਪਰੰਪਰਾ ਬੁਸ ਬੁਸੀ ਹੁੰਦੀ ਹੈ। ਪਰੰਪਰਾ ਅਵਿਸ਼ਵਾਸ ਵਾਲੀ ਹੁੰਦੀ ਹੈ। ਪਰੰਪਰਾ ਜਿਗਿਆਸਾ ਲਈ ਘਾਤਕ ਹੁੰਦੀ ਹੈ। ਪਰੰਪਰਾ ਖੜੋਤ ਪੈਦਾ ਕਰਦੀ ਹੈ। ਗਤੀਸ਼ੀਲ ਸਮਾਜ ਲਈ ਪਰੰਪਰਾ ਨੁਕਸਾਨਦਾਇਕ ਬਣੀ ਰਹਿੰਦੀ ਹੈ। ਪਰੰਪਰਾ ਆਧੁਨਿਕਤਾ ਤੋਂ ਇਨਕਾਰ ਕਰਦੀ ਰਹਿੰਦੀ ਹੈ। ਦੋਸਤੋ, ਮਾਨਵਵਾਦੀ ਕਾਰਜ ਪ੍ਰਣਾਲੀਆਂ ਨੇ ਪਰੰਪਰਾ ਦੇ ਝੂਠ ਦਾ ਜਾਇਜ਼ਾ ਲੈ ਕੇ ਨਵੀਨ ਪੰਧ ਪੈਦਾ ਕੀਤੇ ਨੇ। ਨਵੀਨਤਾ ਨੂੰ ਦੋਸਤੋ ਉਦੇਸ਼ ਕਿਹਾ ਜਾ ਸਕਦਾ ਏ। ਨਵੀਨਤਾ ਨੂੰ ਪ੍ਰਕਾਸ਼, ਗਿਆਨ ਤੇ ਗੁਣ ਕਿਹਾ ਜਾ ਸਕਦਾ।

ਦੋਸਤੋ ਨਵੀਨਤਾ ਚ ਸੰਦੇਸ਼ ਹੁੰਦਾ ਏ। ਸਰੋਤਿਓ ਜ਼ਿੰਦਗੀ ਨੂੰ ਸੰਕਲਪ ਕਿਹਾ ਜਾ ਸਕਦਾ ਏ, ਜ਼ਿੰਦਗੀ ਨੂੰ ਬੰਦੇਸ਼ ਦੀ ਥਾਵੇਂ ਵਿਆਉਂਤ ਕਿਹਾ ਜਾ ਸਕਦਾ ਏ। ਜ਼ਿੰਦਗੀ ਸਾਗਰ ਹੁੰਦੀ ਹੈ, ਜ਼ਿੰਦਗੀ ਆਕਾਸ਼ ਵਾਂਗ ਵਿਸ਼ਾਲ ਹੁੰਦੀ ਹੈ। ਦੋਸਤੋ ਜ਼ਿੰਦਗੀ ਨੂੰ ਮਕਸਦ ਤੇ ਮੰਤਵ ਕਿਹਾ ਜਾ ਸਕਦਾ ਏ। ਸਾਮਤਵਾਦ ਨੇ ਜ਼ਿੰਦਗੀ ਨੂੰ ਕੈਦ ਕੀਤਾ ਹੋਇਆ ਏ। ਦੋਸਤੋ ਸਾਮਤਵਾਦ ਜ਼ਿੰਦਗੀ ਲਈ ਜ਼ਹਿਰ ਬਣਿਆ ਰਹਿੰਦਾ ਏ। ਧਾਰਮਿਕ ਜ਼ਹਿਰ ਅਤੇ ਆਰਥਿਕ ਅਨਿਆਂ ਦੇ ਕਿੱਸੇ ਆਦਮੀ ਨੂੰ ਕੈਦ ਕਰੀ ਰੱਖਦੇ ਨੇ। ਆਪਣੀ ਇਸ ਦੁਨੀਆਂ ਚ ਨਿਤਨੇਮ ਨਾਲ ਕਿੰਨਾ ਕੁਝ ਪੈਦਾ ਹੋ ਰਿਹਾ ਏ। ਇਹ ਪੈਦਾਵਾਰ ਲਾਭਦਾਇਕ, ਸੁਖਦਾਇਕ, ਸਵਾਦਲੀ, ਸਾਰਥਿਕ, ਗੁਣਕਾਰੀ ਅਤੇ ਰਸਾਇਣਿਕ ਹੈ।

ਦੋਸਤੋ, ਪਰੰਪਰਾ ਤਾਂ ਬੁਝੀ ਹੋਈ ਮੋਮਬੱਤੀ ਹੁੰਦੀ ਹੈ। ਨਵੀਨਤਾ ਦੇ ਨਵੀਨ ਰੰਗ ਰੂਪ ਮੋਹਕ ਹੁੰਦੇ ਨੇ। ਫੁੱਲਾਂ ਦੀ ਮਹਿਕ ਤੇ ਟਹਿਕ ਵਰਗੀਆਂ ਦਰਜਨਾਂ ਵਸਤਾਂ ਵਰਤਮਾਨ ਦਾ ਸ਼ਿੰਗਾਰ ਨੇ। ਵਿਵੇਕਸ਼ੀਲ ਵਿਅਕਤੀ ਦੀ ਖੋਜ ਸਮਰੱਥਾ ਦੁਆਰਾ ਵਿਗਿਆਨਿਕ ਕਾਢਾਂ ਨੇ ਜ਼ਿੰਦਗੀ ਨੂੰ ਅਹਿਮ ਬਣਾਇਆ ਹੋਇਆ ਏ। ਪਰੰਪਰਾ ਦੋਸਤੋ ਜ਼ਿੰਦਗੀ ਦੀ ਅਹਿਮੀਅਤ ਤੋਂ ਮੁਨਕਰ ਹੈ। ਪਰੰਪਰਾ 'ਚ ਪਿਆਰ ਨਹੀਂ, ਪਰੰਪਰਾ ਕੋਲ ਤਮੰਨਾ ਨਹੀਂ, ਪਰੰਪਰਾ ਤਸਦੀਕ ਬਣ ਕੇ ਜਿਉਣ ਤੋਂ ਅਸਮਰਥ ਹੈ। ਪਰੰਪਰਾ ਕੋਲ ਵਿਰਾਸਤੀ ਵਿਵੇਕ ਨਹੀਂ। ਵਿਰਾਸਤ ਤੇ ਪਰੰਪਰਾ 'ਚ ਦੋਸਤੋ ਬਹੁਤ ਫਰਕ ਹੁੰਦਾ ਏ।

ਦੋਸਤੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਨਵਾਂ ਸਿਲਸਿਲਾ ਅੱਖਰ ਬੋਲਦੇ ਨੇ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ। ਖੁਸ਼ ਰਹੋ ਦੋਸਤੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਸਿਲਸਿਲਾ ਅੱਖਰ ਬੋਲਦੇ ਨੇ, ਵਿਸ਼ਾ ਦੁਨੀਆਂ ਦੇ ਕੌੜੇ ਯਥਾਰਥ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ ਸੀ। ਤੂੰ ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਘੜੀ ਦੇ ਸਮਾਂ 6:07।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: कस्टमर केयर कितने है? हाँ मैडम।
4: हाँ जी।
3: KYC अपडेट ले मेनू वार वार मैसेज क्यों आ रहा है?
4: क्योंकि बैंकिंग सेवावां ले निर्धारित समय ते KYC अपडेट करवाना चाहिदा है।
3: पर होवेगा किवें?
4: जेकर पछाण जा

0: ਖਾਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਡੈਕਲੇਰੇਸ਼ਨ ਦਿਓ।
1: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ
0: ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
1: ਬਸ
0: ਬਸ
1: ਸਮਝ ਗਿਆ।
0: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
0: ਜਾਣਕਾਰ ਬਣੋ, ਸੁਚੇਤ ਰਹੋ।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

ਸਰੋਤਿਓ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਗੀਤ ਤੁਹਾਨੂੰ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਸੁਣਾਉਂਦੇ ਹਾਂ, ਜਿਸ ਨੂੰ ਬੋਲਦੇ ਤਿੰਨੇ ਸ਼ਮਸ਼ੇਰ ਸੰਧੂ ਨੇ, ਸੰਗੀਤ ਅਤੁਲ ਸ਼ਰਮਾ ਦਾ ਏ।

0: ਇੱਕਦਮ ਜਾ ਕੇ ਦਿਮਾਗ ਨੂੰ ਕੈਪਚਰ ਕਰਦੀ ਹੈ,
1: ਠੀਕ ਹੈ,
0: ਤੇ ਆਕਸੀਜਨ ਪਹੁੰਚਦੀ ਨਹੀਂ ਹੈ, ਜਿਸ ਲਈ ਸਾਡਾ ਬ੍ਰੇਨ ਡੈਡ ਹੋ ਜਾਂਦਾ ਤੇ ਸਾਨੂੰ ਥੋੜੀ ਦੇਰ ਬਾਅਦ ਮੌਤ ਦੇ ਸਿਗਨਲ ਆਣੇ ਸ਼ੁਰੂ
1: ਹੋ ਜਾਂਦੇ। ਇਸ ਗੱਲ ਦਾ ਵੀ ਅਸੀਂ ਖਿਆਲ ਰੱਖਾਂਗੇ ਪ੍ਰੋਫੈਸਰ ਸਾਹਿਬ, ਅਸੀਂ ਕਦੇ ਵੀ ਅੰਗੀਠੀ ਜਗਾ ਕੇ ਤੇ ਕਮਰੇ ਬੰਦ ਨਹੀਂ ਕਰਾਂਗੇ, ਪਰ ਤੁਸੀਂ ਕਿਹਾ ਕਿ ਕਾਰਬਨ ਜਿਹੜੇ ਆ ਇਹ ਦੋਨੇ ਭਰਾ ਭਰਾ ਹੀ ਹੈ, ਕੋਲਾ ਤੇ ਹੀਰਾ, ਪਰ ਕੋਲਾ ਤਾਂ ਥੋੜਾ ਮਾਰੇ ਤੇ ਟੁੱਟ ਜਾਂਦਾ ਹੈ, ਕਾਰਬਨ ਕਹਿੰਦੇ ਆ ਵੀ ਸਖਤ, ਹੀਰਾ ਬੜਾ ਸਖਤ ਹੁੰਦਾ, ਹੀਰਾ ਟੁੱਟਦਾ ਨੀ, ਫਿਰ ਦੋਨੇ ਭਰਾਵਾਂ ਚ ਇੰਨਾ ਫਰਕ ਕਿਵੇਂ ਜੀ?
0: ਤੇ ਦੇਖੋ ਹੁਣ ਇਹਦੇ ਅੱਗੇ ਚੱਲੀਏ ਆਪਾਂ, ਬਹੁਤ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ
1: ਸਾਨੂੰ,
0: ਵੀ ਕਾਰਬਨ ਦਾ ਜਿਹੜੀ ਹੈ ਨਾ ਜੀ ਇਹਦੀ ਵੈਲੈਂਸੀ ਕਹਿੰਦੇ ਆ ਵੀ ਇਹਦੇ ਨਾਲ ਚਾਰ ਚੀਜ਼ਾਂ ਜੁੜ ਸਕਦੀਆਂ,
1: ਠੀਕ ਆ ਜੀ।
0: ਹੁਣ ਕਾਰਬਨ ਦੇ ਨਾਲ ਜਦੋਂ ਬੌਂਡ ਬਣਦਾ, ਇਹਨੂੰ ਅਸੀਂ ਬੌਂਡ ਕਹਿੰਦੇ ਹਾਂ ਆਪਣੀ ਸਾਇੰਸ ਦੀ ਭਾਸ਼ਾ ਦੇ ਵਿੱਚ, ਬੰਧਨ ਪੰਜਾਬੀ ਚ ਬੰਧਨ ਕਹਿ ਲਈਏ, ਹੈ ਨਾ
1: ਜੀ,
0: ਤਾਂ ਉਹ ਜਿਹੜਾ ਬੌਂਡ ਬਣਦਾ ਉਹਦੇ ਚ ਕਾਰਬਨ ਦੇ ਨਾਲ ਚਾਰ ਚੀਜ਼ਾਂ ਜੁੜ ਸਕਦੀਆਂ, ਚਾਹੇ ਉੱਥੇ ਹਾਈਡਰੋਜਨ ਲੱਗ ਜੇ, ਚਾਹੇ ਆਕਸੀਜਨ ਲੱਗ ਜੇ, ਚਾਹੇ ਕੋਈ ਹਾਈਡ੍ਰੋਕਸਲ ਗਰੁੱਪ ਲੱਗ ਜੇ, ਉਹ ਅਸੀਂ ਪੜ੍ਹਾਉਂਦੇ ਹਾਂ ਆਰਗੈਨਿਕ ਕੈਮਿਸਟਰੀ ਦੇ ਵਿੱਚ,
1: ਠੀਕ ਹੈ,
0: ਮੈਥ ਐਥ ਪ੍ਰੋਪ ਬਿਊਟ ਹੈ ਸਾਰੇ, ਫਿਰ ਏਨ ਈਨ ਆਈਨ, ਇਹ ਸਾਰੇ ਇੱਥੇ ਅਸੀਂ ਪੜ੍ਹਾਉਂਦੇ ਹਾਂ ਆਰਗੈਨਿਕ ਕੈਮਿਸਟਰੀ,
1: ਸੁਣੇ ਹੋਏ।
0: ਹੁਣ ਉਹਦੇ ਵਿੱਚ ਕੀ ਹੈ ਵੀ ਜਿਹੜਾ ਤਾਂ ਇਹਦਾ ਰੂਪ ਹੈਗਾ ਕੋਇਲੇ ਵਾਲਾ,
1: ਹਾਂਜੀ,
0: ਉਹਦੇ ਚ ਇੱਕ ਦੇ ਨਾਲ ਜਿਹੜੇ ਚਾਰੇ ਜੁੜ ਜਾਂਦੇ ਆ, ਜਿਹੜਾ ਡਾਇਮੰਡ ਵਾਲਾ ਹੈਗਾ ਉਹ ਇੱਕ ਦੇ ਨਾਲ ਤਿੰਨ ਜੁੜਦੇ ਆ, ਇੱਕ ਖਾਲੀ ਰਹਿ ਜਾਂਦਾ
1: ਜੀ,
0: ਤੇ ਜਿਹੜਾ ਕਿ ਉਸਨੂੰ ਮਦਦ ਕਰਦਾ ਵੀ ਉਸਨੂੰ ਸਟਰੋਂਗ ਬਣਾਉਣ ਦੇ ਵਿੱਚ
1: ਜੀ,
0: ਤੇ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੈਗਾ ਵਰਤਾਰਾ ਉੱਥੇ ਵਾਪਰਦਾ,
1: ਠੀਕ ਹੈ,
0: ਤੇ ਉਹਦੇ ਵਿੱਚ ਉਹ ਚਾਰੇ ਪੂਰੇ ਹੋ ਗਏ, ਉਹਦੇ ਚ ਇੱਕ ਖਾਲੀ ਰਹਿ ਗਿਆ, ਜਿਹੜਾ ਖਾਲੀ ਹੈ ਉਹ ਫਿਰ ਉਸਨੂੰ ਜਿਹੜਾ ਹੈਗਾ ਉਹ ਕੰਡਕਟਰ ਵੀ ਬਣਾ ਦਿੰਦਾ ਜੀ,
1: ਕੰਡਕਟਰ ਵੀ ਬਣਾ ਦਿੰਦਾ, ਬਿਲਕੁਲ ਜੀ। ਤੇ ਇੱਕ ਸਰ ਤੁਸੀਂ ਕਾਰਬਨ ਦੀ ਗੱਲ ਕੀਤੀ ਹੈ, ਸਾਨੂੰ ਇਹ ਵੀ ਦੱਸੋ ਵੀ ਕਾਰਬਨ ਡੇਟਿੰਗ ਇੱਕ ਜਿਹੜੀ ਤਕਨੀਕ ਹੁੰਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਵੀ ਕੋਈ ਚੀਜ਼ ਕਿੰਨੀ ਪੁਰਾਣੀ ਹੈ, ਉਹ ਕਿਵੇਂ ਕੰਮ ਕਰਦੀ ਹੈ, ਇਹ ਕਿਸ ਤਰ੍ਹਾਂ ਦੀ ਤਕਨੀਕ ਹੋਈ ਕਾਰਬਨ ਡੇਟਿੰਗ ਵਾਲੀ?
0: ਹਾਂ, ਜਿਹੜਾ ਕਾਰਬਨ ਡੇਟਿੰਗ ਹੈ ਨਾ ਜੀ, ਉਸ ਦੇ ਵਿੱਚ ਅਸੀਂ ਇਹ ਪਤਾ ਲਗਾਉਂਦੇ ਹਾਂ, ਦੇਖੋ ਇੱਕ ਯੂਰੇਨੀਅਮ ਸਾਡੇ ਕੋਲ ਰੇਡੀਓ ਐਕਟਿਵ ਸਬਸਟਾਂਸ ਹੈ, ਇੱਕ ਕਾਰਬਨ 14,
1: ਅੱਛਾ,
0: ਵੈਸੇ ਕਾਰਬਨ ਦਾ ਨੰਬਰ ਹੈ 12,
1: ਠੀਕ ਹੈ ਜੀ,
0: ਇੱਕ ਕਾਰਬਨ 14, ਇਹ ਵੀ ਸਾਡੇ ਕੋਲ ਰੇਡੀਓ ਐਕਟਿਵ ਸਬਸਟਾਂਸ ਮੰਨਿਆ ਜਾਂਦਾ
1: ਜੀ।
0: ਤਾਂ ਹੁਣ ਜਦੋਂ ਸਾਨੂੰ ਇਹ ਦੇਖਣਾ ਹੁੰਦਾ ਵੀ ਕਿਸੇ ਚੀਜ਼ ਦੇ ਵਿੱਚ ਕਾਰਬਨ ਦੀ ਮਾਤਰਾ ਕਿੰਨੀ ਹੈ, ਤਾਂ ਉੱਥੇ ਇੱਕ ਟਰਮ ਯੂਜ਼ ਕਰਦੇ ਹਾਂ ਅਸੀਂ ਸਾਇੰਟਿਫਿਕ, ਜਿਸ ਨੂੰ ਕਿਹਾ ਜਾਂਦਾ ਹਾਫ ਲਾਈਫ
1: ਜੀ,
0: ਵੀ ਇਹ ਚੀਜ਼ ਅੱਧੀ ਕਿੰਨੇ ਸਾਲਾਂ ਬਾਅਦ ਰਹਿ ਜੂਗੀ,
1: ਠੀਕ ਹੈ ਜੀ,
0: ਤੇ ਉਹਦੇ ਵਿੱਚੋਂ ਜਿਹੜੀ ਚੀਜ਼ ਪ੍ਰਾਪਤ ਹੁੰਦੀ ਹੈ ਸਾਨੂੰ ਕਿੰਨੀ ਪ੍ਰਾਪਤ ਹੋਈ ਹੈ, ਫਿਰ ਅਸੀਂ ਉਸਨੂੰ ਡਬਲ ਕਰਕੇ ਦੇਖਦੇ ਹਾਂ ਕਿਉਂਕਿ ਅੱਧੀ ਰਹਿ ਗਈ ਹੋਈ ਹੈ, ਅੱਧੀ ਕਿੰਨੇ ਸਾਲਾਂ ਬਾਅਦ ਰਹੀ ਹੈ, ਉੱਥੋਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਇਹਦੀ ਉਮਰ ਇੰਨੀ ਹੋਊਗੀ, ਤਾਂ ਇਹ ਹੁਣ ਇਸ ਟਾਈਮ ਦੇ ਵਿੱਚ ਇੰਨੀ ਮਾਤਰਾ ਦੇ ਵਿੱਚ।
1: ਅੱਛਾ ਜੀ, ਵਾਹ ਜੀ ਵਾਹ, ਸਾਨੂੰ ਇਹ ਬੜੀ ਹੈਰਾਨੀ ਸੀ ਵੀ ਇਹ ਕਿਵੇਂ ਪਤਾ ਲੱਗ ਜਾਂਦਾ ਵੀ ਆਹ ਜਿਹੜੀ ਕੋਈ ਚੀਜ਼ ਮਿਲੀ ਹੈ ਇਹ ਇੰਨੇ ਹਜ਼ਾਰਾਂ ਸਾਲਾਂ ਪੁਰਾਣੀ ਸੀ ਜਾਂ ਇੰਨੇ ਸਾਲਾਂ ਪੁਰਾਣੀ ਸੀ। ਤੁਸੀਂ ਗੱਲ ਜਿਹੜੀ ਹੈ ਸਾਨੂੰ ਖੋਲ ਕੇ ਸਮਝਾਈ, ਅਸੀਂ ਤੁਹਾਨੂੰ ਵੱਖ ਵੱਖ ਸੋਸ਼ਲ ਮੀਡੀਆ ਦੇ ਮੰਚਾਂ ਤੇ ਰੀਲਾਂ ਦੇ ਵਿੱਚ ਸਾਡੇ ਮੂਹਰੇ ਜਦੋਂ ਆਉਂਦੀਆਂ ਤੁਹਾਨੂੰ ਐਕਸਪੈਰੀਮੈਂਟ ਕਰਦੇ ਵੇਹਨੇ ਆ, ਤੁਸੀਂ ਇੱਕ ਵੈਨ ਨਾਲ ਰੱਖਦੇ ਹੋ, ਉਸ ਵੈਨ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰਾ ਸਾਇੰਟਿਫਿਕ ਮਟੀਰੀਅਲ ਹੁੰਦਾ, ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਕਰਕੇ ਦੇਖੋ, ਤੇ ਇੱਕ ਪ੍ਰਯੋਗ ਪ੍ਰੋਫੈਸਰ ਸਾਹਿਬ ਅਸੀਂ ਕਰਕੇ ਵੇਖਿਆ ਜਿੱਥੇ ਤੁਸੀਂ ਇੱਕ ਦਰਖਤ ਨੂੰ ਫੜ ਕੇ ਇੱਕ ਹੱਥ ਪਿੱਛੇ ਰੱਖ ਕੇ ਧੱਕ ਰਹੇ ਸੀ, ਤੇ ਉਸ ਤੋਂ ਬਾਅਦ ਸਾਡਾ ਦੂਜਾ ਹੱਥ ਢਿੱਲਾ ਛੱਡੇ ਤੇ ਆਪੇ ਹੀ ਉੱਚਾ ਉੱਠਣ ਲੱਗਿਆ, ਅਸੀਂ ਉਹ ਕਰਕੇ ਵੇਖਿਆ, ਤੇ ਬੜੇ ਕਮਾਲ ਦੇ ਜਿਹੜੇ ਤੁਹਾਡੇ ਇਹ ਐਕਸਪੈਰੀਮੈਂਟ ਤੁਸੀਂ ਕਰਾਉਂਦੇ ਹੋ। ਅੱਜ ਤੁਸੀਂ ਸਾਨੂੰ ਆਕਾਸ਼ਵਾਣੀ ਬਠਿੰਡਾ ਦੇ ਸਾਡੇ ਸਰੋਤਿਆਂ ਨੂੰ ਬੱਚਿਆਂ ਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇਹ ਚਾਹਾਂਗੇ ਕਿ ਕਿਸੇ ਦਿਨ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਵੋ ਤੇ ਘੰਟਾ ਸਮਾਂ ਜਿਹੜਾ ਹੈ ਉਹ ਕੱਢ ਕੇ ਆਵੋ, ਅਸੀਂ ਸਾਡੇ ਸਰੋਤਿਆਂ ਨੂੰ ਇਹ ਸੁਨੇਹਾ ਪਹਿਲਾਂ ਲਾ ਕੇ ਰੱਖੀਏ, ਅਤੇ ਜਿਵੇਂ ਮੈਂ ਤੁਹਾਡੇ ਤੋਂ ਸਵਾਲ ਪੁੱਛੇ ਆ, ਸਾਡੇ ਸਰੋਤੇ ਸਾਡੇ ਬੱਚੇ ਤੁਹਾਡੇ ਤੋਂ ਸਵਾਲ ਪੁੱਛਣ, ਤੇ ਇਹ ਸਮਾਂ ਕੱਢ ਕੇ ਆਓ, ਅਸੀਂ ਉਮੀਦ ਕਰਦੇ ਹਾਂ।
0: ਜ਼ਰੂਰ ਜ਼ਰੂਰ ਜ਼ਰੂਰ ਮਿਲਦੇ ਰਹਾਂਗੇ ਜੀ, ਸਾਰਿਆਂ ਨੂੰ 2026 ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਇਸ ਤਰ੍ਹਾਂ ਹੀ ਵੱਧਦੇ ਫੁੱਲਦੇ ਰਹੋ ਤੇ ਵਿਗਿਆਨ ਦੇ ਨਾਲ ਜੁੜੇ ਰਹੋ। ਧੰਨਵਾਦ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਓ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
5: ਓ ਕਿਵੇਂ, ਕੀ ਗੱਲ ਹੋ ਗਈ?
4: ਓ ਬਾਈ, ਮੈਂ ਵੀ ਨਵੀਂ ਦੁਕਾਨ ਖੋਲੀ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
5: ਓ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
4: ਨਾ, ਉਹ ਕਿਸ ਤਰ੍ਹਾਂ ਬਾਈ?
5: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
4: ਬਈ ਇਹਦੇ ਲਈ ਕਰਨਾ ਕੀ ਪਊਗਾ?
5: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ

0: कर सकते हो AIRFM.BTI@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78379 63306।

ਸਰੋਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਪ੍ਰੋਗਰਾਮ ਮਯੂਵਾਣੀ ਦਾ। ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸਾਇੰਸ ਅਧਿਆਪਕ ਡਾਕਟਰ ਜਸਵਿੰਦਰ ਸਿੰਘ ਦੇ ਨਾਲ ਮੁਲਾਕਾਤ ਸੁਣੀ। ਮੁਲਾਕਾਤੀ ਸਨ ਮਨਦੀਪ ਰਜੌਰਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 7:01। ਹੁਣ ਪੇਸ਼ ਹੈ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ।

ਜੀ ਸਰੋਤਿਓ, ਸਾਡਾ ਇਹ ਪ੍ਰੋਗਰਾਮ ਸ਼ਾਂਸਵਾਨੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ, ਬਹੁਤ ਤਾਦਾਦ ਦੇ ਵਿੱਚ ਜਿਹੜੇ ਸਰੋਤੇ ਨੇ ਉਸ ਉਹ ਸਟੂਡੀਓ ਦਾ ਨੰਬਰ ਡਾਇਲ ਕਰਦੇ ਨੇ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ। ਅਤੇ ਅੱਜ ਦਿਨ ਬੁੱਧਵਾਰ ਹੈ ਜੀ, ਬੁੱਧਵਾਰ ਨੂੰ ਅਸੀਂ ਸਾਡੇ ਨਵੇਂ ਸਰੋਤਿਆਂ ਦੇ ਨਾਲ, ਜਿਹਨਾਂ ਦਾ ਫੋਨ ਕਦੇ ਨਹੀਂ ਮਿਲਿਆ ਉਹਨਾਂ ਦੇ ਨਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ, ਉਹਨਾਂ ਦੀ ਪਸੰਦ ਦਾ ਗੀਤ ਸੁਣਾਉਂਦੇ ਹਾਂ। ਪਰੰਤੂ ਅੱਜ ਫੋਨ ਲਾਈਨ ਦੇ ਵਿੱਚ ਥੋੜ੍ਹੀ ਗੜਬੜੀ ਹੈ, ਅਸੀਂ ਇੱਧਰੋਂ ਪ੍ਰੋਗਰਾਮ ਦੇ ਵਿੱਚ ਨੰਬਰ ਜਿਹੜਾ ਡਾਇਲ ਨਹੀਂ ਕਰ ਸਕਾਂਗੇ ਨਵੇਂ ਸਰੋਤਿਆਂ ਦੇ ਨਾਲ। ਔਰ ਅੱਜ ਜਿਹੜੇ ਰੈਗੂਲਰ ਜੋ ਵੀ ਹੈ ਰੈਗੂਲਰ ਨੰਬਰ 01642240331 42 3131 ਨੰਬਰ ਡਾਇਲ ਕਰਨਾ, ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਸ਼ਾਮਸਾਨ ਦੇ ਵਿੱਚ ਸ਼ਾਮਲ ਹੋਣਾ ਅਤੇ ਸੁਣਨਾ ਆਪਣੀ ਪਸੰਦ ਦਾ ਗੀਤ। ਤੁਹਾਡੇ ਨਾਲ ਤੁਹਾਡਾ ਰੇਡੀਓ ਦੋਸਤ ਜਗਤਾਰ।

0: ਇਹ ਤਾਂ ਜੀ ਕਹਿ ਰਹੇ ਨੇ ਕਿ ਲਾ ਆਸਿਫ ਦੀ ਵਾਜੀ ਸੱਥਾਂ ਖਾਲੀ ਹੋ ਚੱਲੀਆਂ ਔਰ ਸਾਡੇ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਸਾਡਾ ਪ੍ਰੋਗਰਾਮ ਜੱਚ ਨਹੀਂ ਰਿਹਾ ਸਰੋਤਿਆਂ ਤੋਂ ਬਿਨਾਂ, ਕਿਉਂਕਿ ਸਰੋਤਿਆਂ ਦੀਆਂ ਕਾਲਸ ਆ ਰਹੀਆਂ ਨੇ ਪਰੰਤੂ ਗੱਲਬਾਤ ਨਹੀਂ ਹੋ ਰਹੀ, ਪਰੰਤੂ ਇੱਕ ਫੋਨ ਜਿਹੜਾ ਮਚਿਓਰ ਹੋਇਆ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਨਮਸਕਾਰ ਅਦਾਬ।
1: ਨਮਸਕਾਰ ਜੀ, ਨਮਸਕਾਰ।
0: ਆਪਣਾ ਨਾਮ ਦੱਸੋ।
1: ਗੁਰਮੇਲ ਸਿੰਘ ਸ੍ਰੀਵਾਲਾ।
0: ਗੁਰਮੇਲ ਸਿੰਘ ਸ੍ਰੀਵਾਲਾ ਜੀ,
1: ਪਿੰਡ ਸ੍ਰੀਵਾਲਾ ਜੀ।
0: ਅੱਛਾ, ਸ੍ਰੀਵਾਲਾ ਤੁਹਾਡਾ ਪਿੰਡ ਹੈ। ਸ੍ਰੀਵਾਲਾ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ, ਕਿਹੜੀ ਤਹਿਸੀਲ ਚ ਹੈ?
1: ਬਠਿੰਡਾ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਜੀ। ਇਹ ਤਿੰਨ ਜ਼ਿਲ੍ਹਿਆਂ ਨਾਲ ਰਲ ਜਾਂਦਾ, ਮੋਗਾ ਤੇ ਫਰੀਦਕੋਟ ਨਾਲ ਰਲ ਜਾਂਦਾ।
0: ਮੋਗਾ ਤੇ ਫਰੀਦਕੋਟ ਜ਼ਿਲ੍ਹਿਆਂ ਦੀ ਹੱਦ ਇਸ ਪਿੰਡ ਨਾਲ ਲੱਗਦੀ ਹੈ।
1: ਹਾਂ, ਇਸ ਪਿੰਡ ਨਾਲ ਲੱਗਦੀ ਹੈ,
0: ਸ੍ਰੀਵਾਲੇ ਨਾਲ।
1: ਹਾਂਜੀ, ਬਾਜਾ ਖਾਨਾ ਤੋਂ ਭਗਤਾ ਭਾਈਕਾ ਰੋਡ ਤੇ ਹੈ ਜੀ।
0: ਬਾਜਾ ਖਾਨਾ ਤੋਂ ਭਗਤਾ ਭਾਈਕਾ?
1: ਹਾਂਜੀ, ਬਰਨਾਲਾ ਰੋਡ।
0: ਬਰਨਾਲਾ ਰੋਡ ਤੇ। ਅੱਛਾ, ਫਿਰ ਤੁਹਾਡੇ ਤੱਕ ਅਸੀਂ ਕਿਹੜਾ ਗੀਤ ਪਹੁੰਚਾਈਏ ਤੁਹਾਡੀ ਫਰਮਾਇਸ਼ ਦਾ?
1: ਕੇਸ ਮੱਖਣ ਦਾ ਸੁਣਾਓ ਜੀ ਹਾਲ।
0: ਕੇਸ ਮੱਖਣ ਦਾ ਹਾਲ?
1: ਹਾਂਜੀ
0: ਹਾਂਜੀ, ਇਹ ਗੀਤ ਤੁਹਾਡੇ ਤੱਕ ਪਹੁੰਚ ਗਿਆ ਜੀ। ਸ਼ੁਕਰੀਆ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ।
1: ਧੰਨਵਾਦ ਧੰਨਵਾਦ।

0: ਜੀ ਸਾਡੇ ਇਸ ਪ੍ਰੋਗਰਾਮ ਸ਼ਾਂਸਨ ਦੇ ਵਿੱਚ ਅਸੀਂ ਸਾਡੇ ਸਰੋਤਿਆਂ ਦਾ ਹਾਲ ਚਾਲ ਜ਼ਰੂਰ ਪੁੱਛਦੇ ਹਾਂ ਔਰ ਉਹਨਾਂ ਦੀ ਫਰਮਾਇਸ਼ ਦਾ ਗੀਤ ਵੀ ਚਲਾਉਂਦੇ ਹਾਂ। ਇਸ ਪ੍ਰੋਗਰਾਮ ਦੇ ਸ਼ਾਮਲ ਹੋਣ ਲਈ ਸਰੋਤਿਓ ਸਟੂਡੀਓ ਦਾ ਨੰਬਰ ਡਾਇਲ ਕਰਨਾ ਤੁਸੀਂ 0164-2240-3031। ਕਹਿੰਦੇ ਮੰਨਿਆ ਕਿ ਕੋਈ ਬਦਲੀ ਧੁੱਪਾਂ ਰੋਕ ਵੀ ਲੈਂਦੀ ਏ, ਉਹ ਚਾਨਣ ਦੇ ਫੰਬਿਆਂ ਤਾਈਂ ਸੋਕ ਵੀ ਲੈਂਦੀ ਏ, ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਔਰ ਜਿਹਨਾਂ ਸਰੋਤਿਆਂ ਨੇ ਫੋਨ ਮਿਲਾਉਣਾ ਉਹ ਫੋਨ ਮਿਲਾ ਹੀ ਲੈਂਦੇ ਨੇ। 0164-2240-3031 ਡਾਇਲ ਕਰੋ। ਇਸ ਪ੍ਰੋਗਰਾਮ ਸ਼ਾਮਸਾਨ ਦੇ ਵਿੱਚ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
0: ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਪ੍ਰੋਗਰਾਮ ਸ਼ਾਮਸਾਨੀ ਤੋਂ ਸੁਣ ਰਹੇ ਹੋ ਆਪਣੇ ਰੇਡੀਓ ਦੋਸਤ ਜਗਤਾਰ ਦੇ ਨਾਲ। ਜੀ ਸਰੋਤਾ ਸਾਡੇ ਨਾਲ ਜੁੜੇ ਨੇ ਇਹ ਨੰਬਰ ਡਾਇਲ ਕਰਕੇ। ਹੈਲੋ
3: ਹੈਲੋ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਕੀ ਹਾਲ ਚਾਲ ਨੇ ਤੁਹਾਡੇ?
3: ਠੀਕ ਆ ਜੀ, ਵਧੀਆ।
0: ਨਾਮ ਦੱਸੋਗੇ?
3: ਨਾਮ ਮੇਰਾ ਜੋਗਿੰਦਰ ਸਿੰਘ ਹੈ ਜੀ।
0: ਜੋਗਿੰਦਰ ਸਿੰਘ ਕੇ ਜੋਗਿੰਦਰ ਸਿੰਘ ਜੋਗਿੰਦਰ ਸਿੰਘ ਹੀ ਕਹਿ ਦਿੰਦੇ ਹਾਂ। ਜੋਗਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ?

0: ਮੈਂ ਪਿੰਡ ਚੌਕੇ ਤੋਂ ਬੋਲਦਾ ਜੀ, ਜਿਹੜਾ ਬਠਿੰਡਾ।
1: ਚੌਕੇ ਨੂੰ ਚੌ ਵੀ ਕਹਿੰਦੇ? ਚੌ
0: ਹਾਂ ਜੀ, ਚੌ ਵੀ ਕਹਿੰਦੇ ਆ ਜੀ, ਚੌ ਪੱਖੋ ਵੀ ਕਹਿੰਦੇ ਜੀ।
1: ਅੱਛਾ, ਚੌ ਪੱਖੋ ਵੀ ਕਹਿੰਦੇ ਆ। ਚੌ ਵਾਲਿਆਂ ਨੂੰ ਕਿੰਨਾ ਕੁ ਚਾਅ ਚੜਿਆ ਅੱਜ ਫੋਨ ਲੱਗਣ ਦਾ?
0: ਬਹੁਤ ਚਾਅ ਚੜਿਆ ਜੀ, ਬਹੁਤ ਵਧੀਆ,
1: ਬਹੁਤ ਚਾਅ ਚੜ ਰਿਹਾ।
0: ਹਾਂ ਜੀ।
1: ਅੱਛਾ, ਇਸ ਵੇਲੇ ਕਿਹੜੇ ਕਿਹੜੇ ਤੁਹਾਡੇ ਨਾਲ ਰੇਡੀਓ ਸੁਣ ਰਹੇ ਨੇ, ਘਰ ਦੇ ਪਰਿਵਾਰ ਦੇ ਮੈਂਬਰ?
0: ਸਰ ਮੈਂ ਤਾਂ ਹੁਣ ਕਹਿੰਦਾ ਕੱਲੀ ਆ ਦੁਕਾਨ ਤੇ।
1: ਅੱਛਾ,
0: ਹਾਂ
1: ਤੇ ਫਿਰ
0: ਐਂ
1: ਜੀ ਨਹੀਂ ਹੁੰਦਾ ਵੀ ਮੇਰਾ ਫੋਨ ਲੱਗਿਆ ਸੀ, ਕਿਹਨੇ ਕਿਹਨੇ ਸੁਣਿਆ?
0: ਹਾਂ ਜੀ, ਮੇਰੇ ਦੋਸਤ ਬਥੇਰੇ ਸੁਣਦੇ ਜੀ, ਸੰਤਾ ਟੇਲਰ ਪਿੰਡ ਚੌਕੀ ਹੈ ਜੀ।
1: ਅੱਛਾ
0: ਉਹ ਆਈ ਬਹੁਤ ਚਾਰ ਦੋਸਤ ਜੀ।
1: ਅੱਛਾ ਅੱਛਾ ਅੱਛਾ
0: ਅਸੀਂ ਬਹੁਤ ਟਾਈਮ ਦੇ ਜੁੜੇ ਹੋਏ ਜੀ, 94 ਦੇ ਜੁੜੇ ਹੋਏ।
1: ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਅੱਛਾ, ਇਸ ਵੇਲੇ ਪ੍ਰੋਗਰਾਮ ਤੁਸੀਂ ਇਕੱਲੇ ਦੁਕਾਨ ਤੇ ਆ?
0: ਹਾਂ,
1: ਟੇਲਰ ਮਾਸਟਰ ਦਾ ਕੰਮ ਕਰਦੇ ਹੋ?
0: ਟੇਲਰ ਮਾਸਟਰ ਦਾ ਕੰਮ ਕਰਦੇ ਹਾਂ।
1: ਅੱਛਾ ਜੀ, ਜੈਂਟਸ ਕੇ ਲੇਡੀਜ਼?
0: ਜੈਂਟਸ ਕਰਦੇ ਹਾਂ।
1: ਜੈਂਟਸ, ਹਲੋ ਜੀ। ਤੇ ਤੁਸੀਂ ਦੁਨੀਆ ਨੂੰ ਸੋਹਣੇ ਸੋਹਣੇ ਕੱਪੜੇ ਸਿਉਂ ਕੇ ਪਾਉਂਦੇ ਰਹੋ, ਸਾਡੀ ਇਹੀ ਦੁਆ। ਤੁਹਾਡੀ ਸਿਹਤ ਆ ਜਿਹੜੀ ਵਧੀਆ ਰਹੇ। ਗੀਤ ਤੁਹਾਡੇ ਲਈ ਕਿਹੜਾ ਭੇਜੀਏ?
0: ਗੁਰਦਾਸ ਮਾਨ ਦਾ ਭੇਜ ਦੇ।
1: ਗੁਰਦਾਸ ਮਾਨ ਦਾ? ਲਓ ਜੀ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਬੜਾ ਸੋਹਣਾ ਗੀਤ ਹੈ ਕਿ ਚੁਸਤ ਚਲਾਕੀ ਨਹੀਂ ਚੱਲਣੀ।
0: ਠੀਕ ਹੈ ਜੀ, ਧੰਨਵਾਦ।

ਬਾਕੀ ਜੀ ਚੁਸਤ ਚਲਾਕੀਆਂ ਦੇ ਨਾਲ ਜਿਹੜੇ ਰਿਸ਼ਤੇ ਆ ਉਹ ਨਹੀਂ ਨਿਭਦੇ। ਰਿਸ਼ਤਿਆਂ ਦੇ ਲਈ ਪਿਆਰ ਮੁਹੱਬਤ ਜਿਹੜਾ ਉਹ ਦਿਲ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਕਿਸੇ ਸ਼ਾਇਰ ਨੇ ਲਿਖਿਆ ਕਿ ਲੱਖ ਦੀਵੇ ਮਸਜਿਦ ਮੰਦਰ ਬਾਲ ਪਰ ਇੱਕ ਦਿਲ ਦੇ ਅੰਦਰ ਬਾਲ, ਦੀਵੇ ਵਿੱਚ ਪਾ ਤੇਲ ਮੁਹੱਬਤ ਨਫ਼ਰਤ ਵੈਰ ਤੇ ਖੰਜਰ ਪਾਲ। ਜਿੰਨਾ ਚਿਰ ਅਸੀਂ ਨਫ਼ਰਤ ਨੂੰ ਦੂਰ ਨਹੀਂ ਕਰਾਂਗੇ ਉਹਨਾਂ ਚਿਰ ਸਾਡੇ ਅੰਦਰ ਜਿਹੜਾ ਉਹ ਸਾਂਝ ਨਹੀਂ ਪੈ ਸਕਦੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮਸਵਾਨੀ। ਪ੍ਰੋਗਰਾਮ ਸ਼ਾਮਸਵਾਨੀ ਠੀਕ 8 ਵਜੇ ਤੱਕ ਜਾਰੀ ਰਹੇਗਾ। ਹੁਣ ਰੁਕਦੇ ਖ਼ਬਰਾਂ ਦੇ ਲਈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ 7:30 ਵਜੇ

0: ਠੀਕ ਪੰਜਾਬੀ ਵਿੱਚ ਖਬਰਾਂ ਸੁਣਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਵਣਜ ਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲਾ ਇੱਕ ਅਹਿਮ ਕਦਮ ਹੈ। ਭਾਰਤ ਤੇ ਰੂਸ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਭਲਕੇ ਤੋਂ ਵੋਟਰ ਸੂਚੀਆਂ ਦੇ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਪੱਛਮੀ ਬੰਗਾਲ ਦੇ ਕੋਲਕਾਤਾ 'ਚ ਤਾਰਤਲਾ ਵਿਖੇ ਇੱਕ ਉਸਾਰੀ ਦਿਨ ਗੋਦਾਮ ਢਹਿਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਤੇ ਤ੍ਰਿਸ਼ਾ ਜੋਲੀ ਤੇ ਗਾਇਤਰੀ ਗੋਪੀ ਚੰਦ ਦੀ ਭਾਰਤੀ ਜੋੜੀ US ਓਪਨ ਬੈਡਮਿੰਟਨ ਮਹਿਲਾ ਡਬਲਸ ਮੁਕਾਬਲੇ ਦੇ ਪ੍ਰੀ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਪ੍ਰਤੀਨਿਧ ਰਾਜਦੂਤ ਜੈਸਪਿਨ ਗ੍ਰੀਅਰ ਨਾਲ ਉਨ੍ਹਾਂ ਦੇ ਵਫਦ ਨਾਲ ਮੀਟਿੰਗਾਂ ਪੂਰੀਆਂ ਕਰ ਲਈਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਮਰੀਕਾ ਵਪਾਰ ਚਰਚਾ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਦੀ ਘੋਖ ਕੀਤੀ ਹੈ। ਉਨ੍ਹਾਂ ਨੇ ਰਾਜਦੂਤ ਗ੍ਰੀਅਰ ਦੀ ਅਗਵਾਈ ਅਤੇ ਦੋਹਾਂ ਦੇਸ਼ਾਂ ਦੀ ਸ਼ਲਾਘਾ ਕੀਤੀ। ਅਮਰੀਕੀ ਵਪਾਰ ਪ੍ਰਤੀਨਿਧ ਮੰਡਲ ਜੈਸਮਿਨ ਗ੍ਰੀਅਰ ਦੀ ਅਗਵਾਈ ਹੇਠ 22 ਤੋਂ 24 ਜੂਨ ਤੱਕ ਨਵੀਂ ਦਿੱਲੀ ਦੇ ਦੌਰੇ ਤੇ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਅਮਰੀਕਾ ਵਿਚਕਾਰ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਅੱਜ ਨਵੀਂ ਦਿੱਲੀ ਵਿੱਚ ਰਣਨੀਤਿਕ ਰੱਖਿਆ ਭਾਈਵਾਲੀ ਦੇ ਢਾਂਚੇ ਤਹਿਤ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਮੀਟਿੰਗ ਕੀਤੀ। ਰੱਖਿਆ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੀਟਿੰਗ ਦੀ ਸਹਿ ਪ੍ਰਧਾਨਗੀ ਅੰਤਰਰਾਸ਼ਟਰੀ ਸਹਿਯੋਗ ਬਾਰੇ ਸੰਯੁਕਤ ਸਕੱਤਰ ਅਮਿਤਾਭ ਪ੍ਰਸਾਦ ਅਤੇ UAE ਦੇ ਬ੍ਰਿਗੇਡੀਅਰ ਜਨਰਲ ਜਮਾਲ ਇਬਰਾਹਿਮ ਮੁਹੰਮਦ ਇਬਰਾਹਿਮ ਅਲਮਾਰ ਸੋਕੀ ਨੇ ਕੀਤੀ। ਇਸ ਵਿੱਚ ਅੱਗੇ ਕਿਹਾ ਗਿਆ ਕਿ ਚਰਚਾ ਦੇ ਮੁੱਖ ਵਿਸ਼ੇ ਰੱਖਿਆ ਸਨਅਤੀ ਸਹਿਯੋਗ ਦਾ ਪਸਾਰ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਵਿਸ਼ੇਸ਼ ਤਕਨਾਲੋਜੀਆਂ ਦਾ ਲਾਭ ਉਠਾਉਣਾ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਸਨ। ਭਾਰਤ ਅਤੇ ਰੂਸ ਆਪਣੇ ਦੁਵੱਲੇ ਵਪਾਰ ਨੂੰ 2030 ਤੱਕ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਅੱਜ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਪਹਿਲਾਂ ਹੀ ਸਥਿਰ ਤੇ ਵਾਧੇ ਦਾ ਰੁਝਾਨ ਦਿਖਾ ਰਿਹਾ ਜੋ ਮੌਜੂਦਾ ਸਮੇਂ ਵਿੱਚ ਕਰੀਬ 60 ਅਰਬ ਡਾਲਰ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਵੱਖ ਵੱਖ ਖੇਤਰਾਂ ਵਿੱਚ ਆਰਥਿਕ ਸਹਿਯੋਗ ਵਧਾਉਣ ਲਈ ਵਚਨਬੱਧ ਨੇ। ਮਾਸਕੋ ਵਿੱਚ 12ਵੇਂ ਪ੍ਰਿਮਕੋਵ ਰੀਡਿੰਗਸ ਫੋਰਮ ਵਿੱਚ ਬੋਲਦਿਆਂ ਪੈਸਕੋਵ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵਿਵਸਥਾ ਵਿੱਚੋਂ ਇੱਕ ਦੱਸਿਆ ਅਤੇ ਇਸ ਦੀ ਵਿਸ਼ਾਲ ਸੰਭਾਵਨਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਪੈਸਕੋਵ ਨੇ ਕਿਹਾ ਕਿ ਭਾਰਤ ਨੇ ਉਨ੍ਹਾਂ ਦੀ ਅਗਵਾਈ ਵਿੱਚ ਸ਼ਾਨਦਾਰ ਸਮਾਜਿਕ ਆਰਥਿਕ ਵਿਕਾਸ ਕੀਤਾ ਹੈ। ਪੰਜਾਬ ਭਲਕੇ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਆਨੰਦਿਤਾ ਮਿੱਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਰੈਸ਼ਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਏਗੀ। ਮਸੌਦਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਇਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਏਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਿੱਤਰਾ ਨੇ ਦੱਸਿਆ,
2: ਹਾਊਸ ਟੂ ਹਾਊਸ ਐਨੂਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫਿਸਰਸ ਹੈ ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਫ ਕੀਤਾ ਗਿਆ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 ਕਰੋੜ ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨੂਮਰੇਸ਼ਨ ਦਾ ਫੇਸ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਐਨੂਮਰੇਸ਼ਨ ਫਾਰਮ ਕਹਿੰਦੇ ਹੈ।
1: ਕੁਝ ਮੀਡੀਆ ਰਿਪੋਰਟਾਂ ਕਿ ਜਿਨ੍ਹਾਂ ਵੋਟਰਾਂ ਦੀ ਮੈਪ

0: 1.84 ਕਰੋੜ ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਇਨਿਊਮਰੇਸ਼ਨ ਦਾ ਫੇਸ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ ਦੋ ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਇਨਿਊਮਰੇਸ਼ਨ ਫਾਰਮ ਕਹਿੰਦੇ ਹੈ।
1: ਕੁਝ ਮੀਡੀਆ ਰਿਪੋਰਟਾਂ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਉਹਨਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦਿਆਂ ਉਹਨਾਂ ਕਿਹਾ,
0: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ। ਉਸ ਸੰਬੰਧ 'ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
1: ਉਨ੍ਹਾਂ 25 ਜੂਨ ਤੋਂ 24 ਜੁਲਾਈ ਤੱਕ ਬੂਥ ਪੱਧਰੀ ਅਧਿਕਾਰੀਆਂ BLOs ਦੇ ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਇਨ੍ਹਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੱਲ ਇੱਕ ਮੀਟਿੰਗ ਵੀ ਕੀਤੀ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਪੱਛਮੀ ਬੰਗਾਲ ਚ ਕੋਲਕਾਤਾ ਦੇ ਤਾਰਤਲਾ ਵਿਚ ਇਕ ਨਿਰਮਾਣ ਅਧੀਨ ਗੋਦਾਮ ਢਹਿਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ ਨੇ। ਜ਼ਖਮੀਆਂ ਦਾ ਇਲਾਜ SSKM ਹਸਪਤਾਲ ਵਿਚ ਚੱਲ ਰਿਹਾ ਹੈ। ਮੁੱਖ ਮੰਤਰੀ ਸੁਵਿੰਦੂ ਅਧਿਕਾਰੀ, ਰਾਜ ਮੰਤਰੀ ਅਗਨੀਮਿੱਤਰ ਪੌਲ ਅਤੇ ਡਾਕਟਰ ਇੰਦਰਨੀਲ ਖਾਨ ਹਾਲਤ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ। NDRF, ਪੁਲਿਸ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਨਿਵਾਸੀ ਬਚਾਅ ਕਾਰਜਾਂ ਵਿਚ ਲੱਗੇ ਹੋਏ ਨੇ। ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਬਚਾਅ ਕਾਰਜ ਪੂਰੀ ਗਤੀ ਨਾਲ ਜਾਰੀ ਨੇ ਅਤੇ ਕੁਝ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪੁਲਿਸ ਅਤੇ ਖੁਫੀਆ ਅਧਿਕਾਰੀ ਨੇ ਕਰਨਾਟਕਾ ਦੇ ਦਮਨਗਿਰੀ ਜ਼ਿਲ੍ਹੇ ਵਿਚ ਇਕ ਵਿਅਕਤੀ ਨੂੰ ਪਾਕਿਸਤਾਨ ਨਾਲ ਸਬੰਧਤ ਦਹਿਸ਼ਤਗਰਦ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੁਹੇਲ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਮੁਲਜ਼ਮ ਦੇ ਵਟਸਐਪ ਅਕਾਊਂਟ ਤੋਂ ਸ਼ੱਕੀ ਦਹਿਸ਼ਤਗਰਦ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਅੱਜ ਜਲੰਧਰ ਦੇ ਗੁਰੂ ਨਾਨਕਪੁਰਾ ਤੇ ਗੜਾ ਰੋਡ ਵਿਖੇ ਦੋ ਮੁੱਖ ਰੋਡ ਓਵਰਬ੍ਰਿਜ ROBs ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਜਲੰਧਰ ਸ਼ਹਿਰ ਜਲੰਧਰ ਕੈਂਟ ਸੈਕਸ਼ਨ ਤੇ ਗੁਰੂ ਨਾਨਕਪੁਰਾ ROB 48.95 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਗੜਾ ਰੋਡ ROB 63.98 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਏਗਾ। ਦੋਵੇਂ ਪ੍ਰੋਜੈਕਟਾਂ ਨੂੰ ਪੂਰੀ ਤਰ੍ਹਾਂ ਰੇਲਵੇ ਵੱਲੋਂ ਫੰਡ ਕੀਤਾ ਜਾਏਗਾ। ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਜਲੰਧਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਲਈ ਸੁਰੱਖਿਅਤ ਸੜਕਾਂ, ਤੇਜ਼ ਆਵਾਜਾਈ ਅਤੇ ਬਿਹਤਰ ਸੰਪਰਕ ਲਈ ਰਾਹ ਪੱਧਰ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰੇਕ ਨਾਗਰਿਕ ਦੇ ਫਾਇਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਰਹੱਦੀ ਸੂਬੇ ਪੰਜਾਬ ਵਿਚ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਗਿਣਤੀ ਵਿਚ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਤਸਕਰੀ ਹੋ ਰਹੀ ਹੈ। ਇਨ੍ਹਾਂ ਵਿਚ ਨਾ ਸਿਰਫ ਆਧੁਨਿਕ ਅਤੇ ਦੇਸੀ ਪਿਸਤੌਲਾਂ ਸਗੋਂ ਘਾਤਕ ਵਿਸਫੋਟਕ RDX ਤੋਂ ਇਲਾਵਾ AK-47 ਰਾਈਫਲਾਂ, ਹੈਂਡ ਗ੍ਰਨੇਡ ਤੇ IED ਡਿਵਾਈਸ ਵੀ ਸ਼ਾਮਲ ਨੇ। ਜ਼ਿਆਦਾਤਰ ਹਥਿਆਰ ਤੇ ਨਸ਼ੀਲੇ ਪਦਾਰਥ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਕੀਤੇ ਜਾ ਰਹੇ ਨੇ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਮੁਤਾਬਕ ਇਸ ਸਾਲ ਜਨਵਰੀ ਵਿਚ ਓਪਰੇਸ਼ਨ ਗੈਂਗਸਟਰਾਂ ਤੇ ਵਾਰ ਦੀ ਸ਼ੁਰੂਆਤ ਤੋਂ ਬਾਅਦ ਸਿਰਫ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੀ ਹੁਣ ਤੱਕ ਪੰਜਾਬ ਭਰ ਵਿਚੋਂ ਕੁੱਲ 713 ਗੈਰ ਕਾਨੂੰਨੀ ਹਥਿਆਰ, 218 ਮੈਗਜ਼ੀਨ ਅਤੇ 2000 ਰਾਉਂਡ ਤੋਂ ਵੱਧ ਗੋਲੀ ਸਿੱਕਾ ਬਰਾਮਦ ਕੀਤਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਹਥਿਆਰ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਤੋਂ ਬਰਾਮਦ ਕੀਤੇ ਗਏ ਨੇ। ਹਥਿਆਰਾਂ ਦੀ ਇਸ ਤਸਕਰੀ ਵਿਚ ਇਕ ਪਰੇਸ਼ਾਨ ਕਰਨ ਵਾਲਾ ਤੱਥ ਇਹ ਹੈ ਕਿ ਗੈਂਗਸਟਰ ਅਤੇ ਦੇਸ਼ ਵਿਰੋਧੀ ਅਨਸਰ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਨੌਜਵਾਨਾਂ ਨੂੰ ਪੈਸੇ ਅਤੇ ਹਥਿਆਰਾਂ ਦੇ ਲਾਲਚ ਵਿਚ ਹਥਿਆਰਾਂ ਦੀ ਢੋਆ ਢੋਆਈ ਕਰਾ ਰਹੇ ਨੇ। ਵਿਦੇਸ਼ਾਂ ਵਿਚ ਬੈਠੇ ਬਹੁਤ ਸਾਰੇ ਗੈਂਗਸਟਰ ਇਨ੍ਹਾਂ ਨੌਜਵਾਨਾਂ ਰਾਹੀਂ ਕਾਰੋਬਾਰੀਆਂ ਤੇ ਹੋਰਾਂ ਤੇ ਜ਼ਬਰਦਸਤੀ ਵਸੂਲੀ ਲਈ ਹਮਲਾ ਕਰ ਰਹੇ ਨੇ ਅਤੇ ਉਨ੍ਹਾਂ ਨੂੰ ਹਿੰਸਕ ਅਪਰਾਧਾਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਲਈ ਵਰਤ ਰਹੇ ਨੇ। ਤ੍ਰਿਸ਼ਾ ਜੋਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ US ਓਪਨ ਬੈਡਮਿੰਟਨ ਮਹਿਲਾ ਡਬਲਸ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸਪੇਨ ਦੀ ਪੌਲਾ ਲੋਪੇਸ ਅਤੇ ਲੂਸੀਆ ਰੋਡਰਿਕਸ ਨੂੰ ਹਰਾਇਆ। ਪ੍ਰੀ ਕੁਆਟਰ ਫਾਈਨਲ ਵਿਚ ਉਨ੍ਹਾਂ ਦਾ ਮੁਕਾਬਲਾ ਜਪਾਨ ਦੀ ਸੁਮੀਰੇ ਨਾਕਾਡੇ ਅਤੇ ਯੀਸ਼ੂ ਤਾਕਾਹਾਸ਼ੀ ਦੀ ਜੋੜੀ ਨਾਲ ਹੋਏਗਾ। ਰਾਸ਼ਟਰੀ ਸ਼ਾਹਰਾਹ ਅਥਾਰਟੀ ਐਨ ਐਚ ਆਈ ਨੇ ਦੇਸ਼ ਭਰ ਵਿਚ ਰਾਸ਼ਟਰੀ ਸ਼ਾਹਰਾਹਾਂ ਤੇ ਗੈਰ ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਕੀਤੀ ਜਾ ਰਹੀ ਹੈ।

0: ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਣਜ ਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਤਜਵੀਜ਼ਸ਼ੁਦਾ ਦਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲੇ ਇੱਕ ਅਹਿਮ ਕਦਮ ਹੈ। ਭਾਰਤ ਤੇ ਰੂਸ 2030 ਤੱਕ ਆਪਣੇ ਦਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਭਲਕੇ ਤੋਂ ਵੋਟਰ ਸੂਚੀਆਂ ਦੇ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ ਤੇ ਪੱਛਮੀ ਬੰਗਾਲ ਦੇ ਕੋਲਕਾਤਾ ਚ ਤਾਰਤਲਾ ਵਿਖੇ ਇੱਕ ਉਸਾਰੀ ਦਿਨ ਗੋਦਾਮ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ, 5 ਲੋਕ ਜ਼ਖਮੀ ਹੋਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਸਰੋਤਿਓ, ਹੁਣੇ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੰਜਾਬੀ ਵਿੱਚ ਖਬਰਾਂ ਸੁਣ ਰਹੇ ਸੀ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ ਹੈ 7:40। ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ। ਜੀ ਸਰੋਤਿਓ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ। ਪ੍ਰੋਗਰਾਮ ਸ਼ਾਮ ਸੁਹਾਨੀ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ, ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਅਸੀਂ ਸਰੋਤਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ। ਫੋਨ ਲਾਈਵ ਫੋਨਿੰਗ ਪ੍ਰੋਗਰਾਮ ਹੈ। ਇਸ ਚੱਲਦੇ ਹੋਏ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-240-331 ਡਾਇਲ ਕਰਕੇ ਜੁੜਨਾ ਹੈ ਤੇ ਸੁਣਨਾ ਹੈ ਆਪਣੀ ਫਰਮਾਇਸ਼ ਦਾ ਗੀਤ। ਕਈ ਸਰੋਤੇ ਕਹਿੰਦੇ ਕਿ ਅਸੀਂ ਬਹੁਤ ਵਾਰ ਕੋਸ਼ਿਸ਼ ਕਰਦੇ ਹਾਂ, ਨਹੀਂ ਮਿਲਦਾ ਜੀ, ਲੇਕਿਨ ਜਿਹੜਾ ਕੰਮ ਔਖਾ ਹੈ ਨਾ, ਉਹੀ ਜ਼ਿਆਦਾ ਮਜ਼ਾ ਦੇਣ ਵਾਲਾ ਹੁੰਦਾ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਇੱਕੋ ਵੇਲੇ ਨੰਬਰ ਡਾਇਲ ਕਰਦੇ ਨੇ, ਔਰ ਜਿਹੜੇ ਜ਼ਿਆਦਾ ਮਿਹਨਤ ਕਰਦੇ ਨੇ, ਜ਼ਿਆਦਾ ਸਖਤ ਮਿਹਨਤ ਕਰਦੇ ਨੇ, ਉਹਨਾਂ ਦਾ ਫੋਨ ਮਿਲ ਜਾਂਦਾ। ਤੋ ਇਸੇ ਤਰ੍ਹਾਂ ਜ਼ਿੰਦਗੀ ਹੈ ਸਰੋਤਿਓ, ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਜਿੰਨਾ ਜ਼ਿਆਦਾ ਮਿਹਨਤ ਕਰਾਂਗੇ, ਜਿੰਨਾ ਜ਼ਿਆਦਾ ਦੋ ਚਾਰ ਹੋਵਾਂਗੇ ਸਮੱਸਿਆਵਾਂ ਦੇ ਨਾਲ, ਉਹਨਾਂ ਜ਼ਿੰਦਗੀ ਨਜ਼ਾਰਾ ਦੇਵੇਗੀ, ਉਹਨਾਂ ਜ਼ਿੰਦਗੀ ਜੀਣ ਦਾ ਜਿਹੜਾ ਉਹ ਆਨੰਦ ਆਵੇਗਾ। ਤਾਂ ਹੀ ਤਾਂ ਕਹਿੰਦੇ ਨੇ ਕਿ ਉੜਦੇ ਵਰੋਲਿਆਂ ਚ ਵਿੱਚ ਮਾਰੂ ਥਲ ਦੇ ਲੱਭਦੇ ਹਾਂ ਪੈਰਾਂ ਦੇ ਨਿਸ਼ਾਨ ਸਾਡੇ ਵੱਲ ਦੇ, ਜ਼ੋਰ ਅਜਮੈਸ਼ ਕਰੀ ਜਾਮ ਦਾ ਤੂਫਾਨ ਏ, ਡਿੱਗਣਾ ਤੇ ਖੜੇ ਹੋਣਾ ਅਸਾਂ ਦੀ ਪਛਾਣ ਏ। ਸੋ ਜੀ, ਸਾਡੀ ਜਿਹੜੀ ਪਹਿਚਾਣ ਹੈ ਉਹ ਹਮੇਸ਼ਾ ਸਖਤ ਮਿਹਨਤ ਵਾਲੇ ਇਨਸਾਨ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। ਤੇ ਇੱਕ ਸਰੋਤਾ ਨੇ ਬੜੀ ਦੇਰ ਤੋਂ ਫੋਨ ਮਿਲਾਇਆ, ਉਹਨਾਂ ਨਾਲ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ।
2: ਹੈਲੋ, ਸਤਿ ਸ੍ਰੀ ਅਕਾਲ ਜਗਤਾਰ ਭਾਈ।
1: ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ।
2: ਹੋਰ ਪਰਿਵਾਰ ਠੀਕ ਹੈ ਜੀ?
1: ਬਹੁਤ ਵਧੀਆ ਜੀ, ਆਪਣਾ ਨਾਮ ਦੱਸ ਦਿਓ।
2: ਮੇਰਾ ਨਾਮ ਜਸਵੀਰ ਸਿੰਘ ਹੈ, ਪਿੰਡ ਸੀਲਵਾ ਤੋਂ ਬਾਬਾ ਸਾਹਿਬ ਦੇ ਸਥਾਨ ਤੋਂ ਬੋਲਦਾ ਜੀ। ਪਹਿਲਾਂ ਤਾਂ ਜੀ ਸਾਰੇ ਸਰੋਤਿਆਂ ਨੂੰ ਤੇ ਹੋਰ ਤੁਹਾਡੀ ਸਾਰੀ ਟੀਮ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਜੀ।
1: ਜੀ, ਸਾਡੇ ਵੱਲੋਂ ਵੀ ਓਨੇ ਹੀ ਸਤਿਕਾਰ ਤੇ ਆਦਰ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਜਸਵੀਰ ਜੀ, ਕਿਹੜਾ ਗੀਤ ਸੁਣਾਈਏ ਤੁਹਾਨੂੰ? ਜਸਵੀਰ, ਕਿੰਨੀ ਉਮਰ ਹੋ ਚੱਲੀ ਹੈ ਤੁਹਾਡੀ?
2: ਉਮਰ ਤਾਂ ਜੀ ਹੋ ਗਈ ਜੀ 50 ਸਾਲ ਦੀ।
1: ਓਕੇ, ਤੇ ਕੀ ਕੰਮ ਕਾਰ ਕਰਦੇ ਹੋ?
2: ਸਿਲਾਈ
1: ਦਾ ਕੰਮ ਕਰਦਾ ਜੀ, ਗੁਰੂ ਘਰ ਮਾਸਟਰ ਜੁੜ ਰਹੇ ਆ। ਪਹਿਲਾਂ ਵਾਲੇ ਜੋਗਿੰਦਰ ਸਿੰਘ ਵੀ ਟੇਲਰ ਮਾਸਟਰ ਸੀਗੇ ਨਾ? ਮੈਂ
2: ਬਚਪਨ ਦੇ ਵਿੱਚ ਤਾਂ ਮਾਂ ਕਰਦੀ ਹੁੰਦੀ ਸੀ ਕੰਮ, ਤੇ ਉਦੋਂ ਛੋਟੇ ਹੁੰਦੇ ਸਕੂਲ ਆਉਂਦੇ ਤਾਂ ਕੋਲੇ ਬਹਿ ਜਾਂਦੇ, ਉਹਨਾਂ ਬਸ ਮਸ਼ੀਨ ਨੂੰ ਇੱਧਰ ਛੇੜਾ ਛੇੜੀ ਕਰੀ ਜਾਣ, ਇਹੋ ਜਿਹਾ ਮਨ ਦੇ ਵਿੱਚ ਉਹ ਬਣ ਗਿਆ ਜੀ, ਫਿਰ ਉਹ ਟ੍ਰੇਨ ਹੀ ਬਣ ਗਏ ਸਿਲਾਈ ਦੇ ਨਾਲ।
1: ਅੱਛਾ, ਸਿਲਾਈ ਦਾ ਉਦੋਂ ਮਾਤਾ ਤੋਂ ਝਿੜਕਾਂ ਨੀ ਸੀ ਪੈਂਦੀਆਂ ਹੁੰਦੀਆਂ ਵੀ ਤੁਸੀਂ ਫਿਰਕੀ ਆ, ਕਰਤੇ ਤੁਸੀਂ ਧਾਗਾ ਸੂਈ ਚ ਉਡਾਤਾ, ਸੂਈ ਤੋੜਤੀ?
2: ਜਿਹੜੇ
1: ਕੰਮ ਨੂੰ ਅਸੀਂ ਸ਼ੌਂਕ ਦੇ ਨਾਲ ਕਰੀਏ ਨਾ, ਉਸ ਦੇ ਵਿੱਚ ਤਰੱਕੀ ਜ਼ਰੂਰ ਹੁੰਦੀ ਹੈ।
2: ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਆ ਜੀ, ਲੇਡੀਜ਼ ਜੈਂਟਸ ਦੋਨੇ ਕਰਦੇ ਆ ਜੀ,
1: ਦੋਨੇ ਕਰਦੇ ਆ, ਕਿਉਂਕਿ ਜਿਹੜੇ ਕੰਮ ਨੂੰ ਅਸੀਂ ਮਰੇ ਮਰਨਾ ਕਰੀਏ ਤੇ ਫਿਰ ਉਸ ਦੇ ਵਿੱਚ ਅਸੀਂ ਅੱਗੇ ਕੀ ਵਧਣਾ, ਹਨਾ?
2: ਹਾਂਜੀ ਹਾਂ।
1: ਲਓ ਜੀ, ਤੁਹਾਡੀ ਫਰਮਾਇਸ਼ ਦਾ ਗੀਤ, ਜਸਵੀਰ ਸਿੰਘ ਜੀ ਆ ਗਿਆ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ, ਮਿਹਰਬਾਨੀ,
2: ਧੰਨਵਾਦ ਜੀ।

0: ਜੇ ਆਪਣੇ ਪਸੰਦ ਦਾ ਗੀਤ ਸੁਣਨ ਦੇ ਲਈ ਸਿਫਰ 164-242-4331 ਡਾਇਲ ਕਰਨਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਪਸੰਦ ਦੇ ਗੀਤ ਸੁਣਨਾ ਤੁਸੀਂ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ।
1: ਸਤਿ ਸ੍ਰੀ ਅਕਾਲ ਸਰ।
0: ਸਤਿ ਸ੍ਰੀ ਅਕਾਲ
1: ਜਗਤਾਰ ਸਿੰਘ ਗਿੱਲ ਜੀ।
0: ਅੱਛਾ ਜੀ,
1: ਲਾਲਾ ਜੀ, ਜ਼ਿਲ੍ਹਾ ਤਹਿਸੀਲ ਅਬੋਹਰ ਤੋਂ ਸਰ
0: ਜੀ। ਜਗਤਾਰ ਗਿੱਲ ਜੀ, ਕਿਹੜਾ ਗੀਤ ਸੁਣੋਗੇ?
1: ਇੱਧਰ ਜਗਤਾਰ ਮਾਸਟਰ ਜੀ ਸਰ ਤੇ ਉੱਧਰ ਜਗਤਾਰ ਗਿੱਲ ਜੀ ਹੈ।
0: ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਅੱਛਾ ਜਗਤਾਰ ਜੀ, ਕਿਹੜਾ ਗੀਤ ਦੀ ਫਰਮਾਇਸ਼ ਕਰਨ ਲੱਗੇ ਅੱਜ ਫਿਰ?
1: ਸਰ ਨਾ ਮੈਂ ਸਿਰਫ ਦੋ ਨਾਮ ਲੈਣੇ ਆ, ਇੱਕ ਤਾਂ ਮਿਸਤਰੀ ਓਮ ਪ੍ਰਕਾਸ਼ ਜੀ ਤੇ ਭਤੀਜਾ ਮੇਰਾ ਜੀ ਕਮਲਦੀਪ ਗਿੱਲਾ ਜੀ।
0: ਜੀ ਗੀਤ ਨਹੀਂ ਸੁਣਨਾ?
1: ਗੀਤ ਸੁਣਨਾ ਜੀ, ਕੁਲਦੀਪ ਮਾਨਕ ਦੇ ਜਿਹੜਾ ਮਰਜ਼ੀ ਸੁਣਾ ਦਿਓ ਸਰ, ਸਾਰੇ ਸੋਹਣੇ ਆ ਇਹਨਾਂ ਦੇ ਗੀਤ
0: ਜੀ। ਲਓ ਜੀ ਗੀਤ ਆ ਗਿਆ ਇਹਨਾਂ ਦੀ ਫਰਮਾਇਸ਼, ਤੁਹਾਡੀ ਫਰਮਾਇਸ਼ ਤੇ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ। ਠੀਕ ਹੈ ਜੀ,
1: ਠੀਕ ਹੈ, ਸਤਿ ਸ੍ਰੀ ਅਕਾਲ ਸਰ।

ਤੂੰ ਬੀਬਾ ਵੇਚ ਕੇ ਨੀ ਬੋਤਾ ਤੈਨੂੰ ਲੌਂਗ ਮੈਂ ਕੜਾ ਦੂੰ ਬੀਬਾ ਮਨ ਲੈ ਕੰਵਰ ਦਾ ਕਹਿਣਾ ਕੁੜੀਏ ਨੀ ਰੂਪ ਤੇਰੇ ਤੇ ਸਦਾ ਨਹੀਂ ਰਹਿਣਾ ਕੁੜੀਏ ਨੀ ਰੂਪ ਤੇਰੇ ਤੇ ਸਦਾ ਨਹੀਂ।

ਬਾਕੀ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੈ, ਜਿਸ ਚੀਜ਼ ਨੇ ਜਿਹੜੀ ਚੀਜ਼ ਆਈ ਹੈ ਉਸ ਚੀਜ਼ ਨੇ ਜਾਣਾ ਵੀ ਹੈ। ਤੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜੇ ਦੁੱਖ ਆਏ ਨੇ ਤਾਂ ਉਹਨਾਂ ਨੇ ਜਾਣਾ, ਸੁੱਖ ਦਾ ਆਉਣਾ ਵੀ ਜ਼ਰੂਰੀ ਹੈ। ਸੁੱਖਾਂ ਨੂੰ ਅਸੀਂ ਆਨੰਦ ਨਹੀਂ ਮਾਣ ਸਕਦੇ ਬਿਨ ਦੁੱਖਾਂ ਤੋਂ ਸੁੱਖ ਦਾ ਅਹਿਸਾਸ ਨਹੀਂ ਹੋ ਸਕਦਾ। ਸੋ ਕਿਸੇ ਸ਼ਾਇਰ ਨੇ ਲਿਖਿਆ ਕਿ ਬੱਦਲ ਨਾ ਬਣ ਦਿਲਾ ਆਕਾਸ਼ ਬਣਿਆ ਕਰ, ਫਿੱਟੇ ਮੂੰਹ ਦੀ ਨਾ ਖਾ ਸ਼ਾਬਾਸ਼ ਬਣਿਆ ਕਰ, ਦਿਲਾਂ ਵਿੱਚ ਰਹਿਣੇ ਨੂੰ ਰੱਖ ਖੁਦ ਨੂੰ ਤਰਾਸ਼ ਕੇ, ਦਿੱਖ ਤੋਂ ਚੁੰਬਕ ਵਿਚਾਰਾਂ ਤੋਂ ਪਾਸ਼ ਬਣਿਆ ਕਰ, ਜਿਉਂਦਿਆਂ ਚ ਰਹਿੰਦੇ ਹੋਏ ਪਹਾੜ ਬਣ ਦੁੱਖਾਂ ਨੂੰ, ਗਮ ਆਉਂਦੇ ਵੇਖਣਾ ਲਾਸ਼ ਬਣਿਆ ਕਰ, ਮਿਟਦੇ ਨਹੀਂ ਹੁੰਦੇ ਬੁੱਤ ਮਿੱਟੀ ਵਾਲੇ ਬਣ ਜਿੰਦ, ਲਸਾਨੀ ਕਰਦਾ ਰੱਖ ਇਤਿਹਾਸ ਬਣਿਆ ਕਰ। ਸੋ ਜੀ, ਬਹੁਤ ਸਾਰੇ ਸਰੋਤੇ ਅੱਜ ਇਸ ਪ੍ਰੋਗਰਾਮ ਸ਼ਬਦਾਂ ਦੇ ਵਿੱਚ ਸ਼ਾਮਿਲ ਹੋਏ, ਉਹਨਾਂ ਨੇ ਬਹੁਤ ਸਾਰੇ ਗੀਤਾਂ ਦੀ ਫਰਮਾਇਸ਼ ਕੀਤੀ ਔਰ ਅਸੀਂ ਉਹਨਾਂ ਗੀਤਾਂ ਨੂੰ ਤੁਹਾਡੇ ਤੱਕ ਰੇਡੀਓ ਸੈੱਟ ਤੇ ਪਹੁੰਚਾਇਆ। ਸੋ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਣੀ ਦਾ ਵੇਲਾ ਇੱਥੇ ਮੁੱਕਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਹੱਸੋ ਖੇਡੋ ਖੁਸ਼ੀਆਂ ਮਨਾਓ, ਢੋਲ ਦੇ ਲਾਓ ਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ।

ਹੈਲੋ ਜੀ, ਪ੍ਰੋਗਰਾਮ ਦੇ ਵਿੱਚ ਇੱਕ ਸਰੋਤਾ ਜੁੜੇ ਹੈ, ਕਰਦੇ ਉਹਨਾਂ ਨਾਲ ਗੱਲ ਤੇ ਪੁੱਛਦੇ ਆ ਫਰਮਾਇਸ਼। ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ, ਕੌਣ ਗੱਲ ਕਰ ਰਹੇ ਹੋ? ਲੱਖਾ ਸਿੰਘ ਜੀ, ਪਿੰਡ ਭੁੱਚੋ ਕਲਾਂ ਤੋਂ ਤੁਹਾਡਾ ਸਵਾਗਤ। ਪ੍ਰੋਗਰਾਮ ਦੇ ਵਿੱਚ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ? ਜੀ, ਕਿਹੜੇ ਗੀਤ ਦੀ ਫਰਮਾਇਸ਼ ਹੈ? ਲਓ ਜੀ, ਆ ਗਿਆ ਤੁਹਾਡੇ ਰੇਡੀਓ ਸੈੱਟ ਤੱਕ ਗੀਤ। ਸ਼ੁਕਰੀਆ ਜੀ ਮਿਹਰਬਾਨੀ।

0: जी प्रोग्राम पंच पानी दी गीत चल रहा है आकाशवाणी एफएम बठिंडा फम बैंड 101.1 मेगा हर्ट्स ते। इस प्रोग्राम पंच पानी दी गीत विच अपनी पसंद दा गीत सुनने लई साडे नाल जुड़न दे लई स्टूडियो दा नंबर 0164-242-3031 डायल करना है तुसीं। हैलो
1: हैलो जी।
0: जी नमस्कार।
1: नमस्कार जी।
0: अपना नाम दसो।
1: भजन दास जी।
0: भजन दास कित्थों गल कर रहे हो?
1: चैला वाला पिंड है जी।
0: ਬਠਿੰਡਾ ਜ਼ਿਲ੍ਹਾ ਪੈਂਦਾ ਕਿ ਮਾਨਸਾ?
1: ਅੱਛਾ
0: ਮਾਨਸਾ ਜ਼ਿਲ੍ਹੇ ਚ ਪੈਂਦਾ। ਤੇ ਕਿਹੜੇ ਗੀਤ ਦੀ ਫਰਮਾਇਸ਼ ਕੀਤੀ ਹੈ? ਵੱਜਦਾ ਜੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ। ਔਰ ਇਹ ਦੱਸੋ ਪਹਿਲਾਂ ਕਦੇ ਫੋਨ ਮਿਲਿਆ?
1: ਨਾ ਮਿਲਿਆ ਨੀ ਮਹਾਰਾਜ ਕਦੇ, ਜਮੇ ਨੀ ਮਿਲਿਆ।
0: ਅੱਜ ਤਾਂ ਮਿਲ ਗਿਆ ਫਿਰ?
1: ਹਾਂ ਮਿਲ ਗਿਆ ਜੀ।
0: ਅੱਜ ਮਿਲ ਗਿਆ। ਕਿੰਨੀ ਕੁ ਕੋਸ਼ਿਸ਼ ਕੀਤੀ ਸੀ?
1: ਕੋਸ਼ਿਸ਼ ਬਹੁਤ ਕਰੀ ਹੈ ਜੀ, ਪਹਿਲਾਂ ਵੀ ਕਰਦੇ ਰਹੇ, ਅੱਜ ਫਿਰ ਥੋੜੀ ਜਿਹੀ ਘੱਟ ਨਾਲੀ ਹੋ ਗਿਆ ਕੰਮ, ਮਹਾਰਾਜ ਦੀ ਕਿਰਪਾ ਹੋ ਗਈ।
0: ਕੀ ਬਾਤਾਂ ਨੇ। ਲਓ ਫਿਰ ਗੀਤ ਦਾ ਆਨੰਦ ਮਾਣੋ ਬੈਠ ਕੇ। ਠੀਕ ਹੈ ਜੀ।
1: ਠੀਕ ਹੈ। ਧੰਨਵਾਦ ਜੀ।
0: ਸ਼ੁਕਰੀਆ ਜੀ।

0: ਜੀ ਸਵੇਰੇ ਤੁਹਾਡੇ ਘਰੇ ਵੱਜ ਰਿਹਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਤੇ ਗੀਤ ਆ। ਇੱਕ ਕਾਲਰ ਜੁੜਿਆ ਸਾਡੇ ਨਾਲ, ਕਰਦੇ ਉਹਨਾਂ ਨਾਲ ਗੱਲ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਦਰਸ਼ਨ ਸਿੰਘ ਬੇਦੀ, ਫੁੱਲੋ ਮਿੱਠੀ ਤੋਂ ਜੀ।
0: ਫੁੱਲੋ ਮਿੱਠੀ ਵਾਲੇ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਸਾਰੇ ਸਟਾਫ ਨੂੰ ਸਤਿ ਸ੍ਰੀ ਅਕਾਲ।
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ
1: ਆਏ? ਕੁਲਦੀਪ ਮਾਨਕ ਦੀ।
0: ਕੁਲਦੀਪ ਮਾਨਕ ਦੀ, ਲਓ ਜੀ। ਇੱਕ ਅੱਖ,
1: ਹਾਂਜੀ।
0: ਇਹ ਕਿਹੜਾ ਗੀਤ ਹੈ? ਇੱਕ ਅੱਖ
1: ਭੁੱਲ ਗਈ।
0: ਅੱਛਾ, ਭੁੱਲ ਗਈ ਜੀ।
1: ਹਾਂਜੀ,
0: ਲਓ ਜੀ।

0: ਇਸੇ ਗੀਤ ਨਾਲ ਹੀ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਦਾ ਵੇਲੇ ਇੱਥੇ ਮੁੱਕਦਾ ਹੈ। ਆਪਣੀ ਰੇਡੀਓ ਤੋਂ ਜਗਤਾਰ ਨੂੰ ਦਿਓ ਗਿਆ ਨਮਸਕਾਰ।
1: ਪੰਜ ਪਾਣੀਆਂ ਦੇ ਗੀਤ
0: ਹੁਣ ਸਰੋਤੇ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਰੋਤੇ ਸਟੂਡੀਓ ਦੀ ਘੜੀ ਦੇ ਸਮਾਂ 8:44 ਤੇ 45 ਸਕਿੰਟ ਠੀਕ 8:45 ਮਿੰਟ ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੋਂ ਸੁਣੋਗੇ। 9 ਵਜੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣ ਤੁਸੀਂ ਖ਼ਬਰਾਂ ਦੇ ਬੁਲੇਟਿਨ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸੂੜੀ ਦੀ ਘੜੀ ਦੇ ਸਮੇਂ 9:15 ਤੇ 15 ਸਕਿੰਟ ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

Kaiser. ਹੁਣ ਤੁਸੀਂ ਵਿਵਿਧ ਭਾਰਤੀ ਮੁੰਬਈ ਤੋਂ ਪ੍ਰੋਗਰਾਮ ਢਲਦੀ ਜਾਹਿਰਾਤ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਇਸ ਵੇਲੇ ਰਾਤ ਦੇ ਠੀਕ 11 ਵਜੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸੇਵਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਆਕਾਸ਼ਵਾਣੀ ਬਠਿੰਡਾ ਆਪਣੀ ਪ੍ਰਸਾਰਣ ਸੇਵਾ ਲੈ ਕੇ ਫਿਰ ਤੋਂ ਤੁਹਾਡੇ ਨਾਲ ਹੋਏਗਾ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।